ਸਤਿਰੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ ਚ ਜਿਹੜਾ ਕਿ ਤੁਸੀਂ ਸਬਰੀ ਈਵਨਿੰਗ ਸ਼ਾਮ ਨੂੰ ਸੁਣਦੇ ਹੋ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਹਮੇਸ਼ਾ ਦੀ ਤਰ੍ਹਾਂ ਚੱਲੇਗਾ 8 ਵਜੇ ਤੱਕ ਤੇ ਇਹਦੇ ਚ ਬਾਕੀ ਦੀਆਂ ਜਿਹੜੀਆਂ ਇਨਫੋਰਮੇਸ਼ਨ ਜਾਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਪਾਂ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ ਤੇ

0: ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਤਰੀਕੇ ਤੁਹਾਡੇ ਨਾਲ ਅੱਜ ਆਪਾਂ ਜਿਹੜਾ ਆਪਣਾ ਪ੍ਰੋਗਰਾਮ ਹੈ ਉਹਦੇ ਵਿੱਚ ਕੁਝ ਗੀਤ ਸੰਗੀਤ ਵੀ ਲੈ ਕੇ ਆਈਏ ਤੇ ਨਾਲ ਦੀ ਨਾਲ ਹੀ ਜਿਹੜਾ ਪ੍ਰੋਗਰਾਮ ਦੇ ਵਿੱਚ ਅੱਗੇ ਵਧਣਾ ਆਪਾਂ ਤੇ ਗੱਲਾਂ ਬਾਤਾਂ ਆਪਣੀਆਂ ਲੈ ਕੇ ਆਉਣੀਆਂ ਸੋ ਅੱਜ ਦੇ ਪ੍ਰੋਗਰਾਮ ਚ ਇਸੇ ਤਰੀਕੇ ਦੇ ਨਾਲ ਜੀ ਸੋ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਜੀ ਅੱਗੇ ਲੈ ਕੇ ਚੱਲਾਂਗੇ ਅੱਜ ਦੇ ਪ੍ਰੋਗਰਾਮ ਚ ਤੇ ਕੁਛ ਇੱਕ ਟੈਕਨੀਕਲ ਡਿਫੀਕਲਟੀ ਜਦੋਂ ਆ ਜਾਂਦੀਆਂ ਨੇ ਉਦੋਂ ਮੈਂ ਦੇਖਿਆ ਵੀ ਨਾਲ ਦੀ ਨਾਲ ਹੀ ਜਿਹੜਾ ਪ੍ਰੋਗਰਾਮ ਹੈ ਉਹ ਇਸੇ ਤਰੀਕੇ ਦਾ ਹੋ ਜਾਂਦਾ ਸੋ ਅੱਜ ਦੇ ਪ੍ਰੋਗਰਾਮ ਚ ਵੀ ਅੱਜ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਜਾਰੀ ਕਰ ਸਕੀਏ ਤੇ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਆਪਣੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿਉਂਕਿ ਅਕਤੂਬਰ 2 ਹੋ ਗਈ ਵੈਸੇ ਅੱਜ ਦਾ ਦਿਨ ਤੁਹਾਨੂੰ ਪਤਾ ਵੀ ਇਹ ਜਿਹੜੇ ਸਾਡੇ ਇੰਡੀਆ ਦੇ ਬਾਪੂ ਗਾਂਧੀ ਜਿਹਨਾਂ ਨੂੰ ਕਿਹਾ ਜਾਂਦਾ ਸੀਗਾ ਮੋਹਨ ਚੰਦ ਕਰਮਚੰਦ ਗਾਂਧੀ ਜੀ ਜਿਹਨਾਂ ਨੂੰ ਤੁਸੀਂ ਲੋਕੀ ਕਈ ਕਾਰਨਾਂ ਕਰਕੇ ਉਹਨਾਂ ਨੂੰ ਜਾਣਦੇ ਨੇ ਡਿਫਰੈਂਟ ਡਿਫਰੈਂਟ ਕਾਰਨਾਂ ਦੇ ਇਨਫੋਰਮੇਸ਼ਨ ਜਿਹੜੀ ਉਹ ਲੈ ਕੇ ਆਉਂਦੇ ਆ ਤੋ ਅੱਜ ਦੇ ਪ੍ਰੋਗਰਾਮ ਚ ਵੀ ਕੁਛ ਆਪਾਂ ਇਸੇ ਤਰੀਕੇ ਨਾਲ ਉਹਨਾਂ ਦੇ ਨਾਲ ਉਹਨਾਂ ਦੇ ਰਿਲੇਟਡ ਗੱਲਬਾਤ ਜਿਹੜੀ ਥੋੜੀ ਜਿਹੀ ਕਰਾਂਗੇ ਕਿਉਂਕਿ 2 ਅਕਤੂਬਰ ਦਾ ਦਿਨ ਜਿਹੜਾ ਹੁੰਦਾ ਇਹ ਉਹਨਾਂ ਦੀ ਜ਼ਿੰਦਗੀ ਜਾਂ ਕਹਿ ਲਓ ਵੀ ਇੰਡੀਆ ਦੇ ਨਾਲ ਕਾਫੀ ਰਿਲੇਟਡ ਨੇ ਹਰ ਤਰ੍ਹਾਂ ਦੇ ਲੋਕੀ ਜਿਹੜੇ ਨੇ ਅਲੱਗ ਅਲੱਗ ਤਰੀਕੇ ਨਾਲ ਉਹਨਾਂ ਨੂੰ ਯਾਦ ਕਰਦੇ ਆ ਕੁਛ ਸਮਝਦੇ ਆ ਵੀ ਉਹਨਾਂ ਨੇ ਵਾਕਈ ਇੰਡੀਆ ਦੀ ਇੰਡੀਪੈਂਡੈਂਸ ਚ ਬਹੁਤ ਕੰਮ ਕੀਤਾ ਤੇ ਕੁਛ ਲੋਕੀ ਸਮਝਦੇ ਨੇ ਉਹਨਾਂ ਨੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਖਰਾਬ ਕਰਤੀਆਂ ਤੇ ਹਰ ਤਰ੍ਹਾਂ ਦੇ ਲੋਕੀ ਬਟ ਇਹ ਹੈ ਵੀ ਇਹਨਾਂ ਨੂੰ ਨੈਸ਼ਨ ਦੇ ਜਿਹੜੇ ਆ ਉਹ ਇੰਡੀਆ ਦੇ ਜਿਹੜੇ ਮੇਨ ਆਪਾਂ ਜਦੋਂ ਗੱਲਬਾਤ ਕਰਦੇ ਹਾਂ ਨੈਸ਼ਨ ਦੇ ਨਿਰਮਾਤਾ ਦੇ ਰੂਪ ਦੇ ਵਿੱਚ ਜਾਂ ਦੇ ਵਿੱਚ ਵੀ ਜਾਣਿਆ ਜਾਂਦਾ ਸੋ ਉਹਨਾਂ ਦੇ ਬਾਰੇ ਵੀ ਥੋੜੀ ਬਹੁਤੀ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਚ ਆਪਾਂ ਆਪਣੀਆਂ ਹੋਰ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਖਬਰਾਂ ਜਿਹੜੀਆਂ ਨੇ ਕੁਛ ਇੱਕ ਜਗ੍ਹਾ ਦੇ ਉੱਤੇ ਆ ਰਹੀਆਂ ਨੇ ਪਰ ਮੈਨੂੰ ਲੱਗਦਾ ਵੀ ਇੱਕ ਮੌਕੇ ਦੇ ਮੁਤਾਬਕ ਜਿਹੜੀ ਇੱਕ ਛੋਟੀ ਜਿਹੀ ਖਬਰ ਹੈ ਪਹਿਲਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹਾਂ ਤੇ ਫਿਰ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਮੈਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਕਰਾਂਗਾ ਕਿਉਂਕਿ ਅੱਜ ਵੈਸੇ ਪਿਛਲੇ ਕੁਛ ਇੱਕ ਦਿਨਾਂ ਤੋਂ ਲਗਾਤਾਰ ਆਪਾਂ ਥੋੜਾ ਬਹੁਤਾ ਜਿਹੜਾ ਹੈ ਉਹ ਸਿਸਟਮ ਡਿਫਰੈਂਟ ਤਰੀਕੇ ਨਾਲ ਚੱਲ ਰਿਹਾ ਸੀ ਅੱਜ ਦੇ ਪ੍ਰੋਗਰਾਮ ਚ ਕੁਛ ਕੋਸ਼ਿਸ਼ ਕਰਾਂਗੇ ਆਪਾਂ ਵੀ ਆਪਣੀਆਂ ਇਨਫੋਰਮੇਸ਼ਨ ਕਰੀਏ ਬਟ ਪਹਿਲਾਂ ਇੱਕ ਸੀਜੇਪੀ ਦੇ ਨਾਲ ਲੱਗੀ ਜਿਹੜੀ ਗੱਲਬਾਤ ਉਹ ਸੁਣ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਬਰੰਗ ਰੇਡੀਓ 94.7 FM
1: ਤੋਂ ਜੀ ਸਭ ਤੋਂ ਬੜਾ ਜੋ ਹੈ

0: ਨੇ ਇਸ ਟਾਈਮ ਦੇ ਉੱਤੇ ਉਹ ਸਾਰੇ ਹਾਲਾਤ ਜਿਹੜੇ ਸੀਗੇ ਬਣੇ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਦੀ ਤਰੀਕ ਦੇ ਵਿੱਚ ਵੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਉਂਦੀਆਂ ਤੇ ਮੈਂ ਥੋੜਾ ਥੋੜਾ ਸਿਸਟਮ ਨੂੰ ਸੋਰਟ ਆਊਟ ਕਰ ਲਾਂ ਕਿਉਂਕਿ ਕਈ ਜਿਹੜੀਆਂ ਚੀਜ਼ਾਂ ਨੇ ਉਹ ਟੈਕਨੀਕਲ ਥੋੜੀ ਜਿਹੀ ਸੈੱਟ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਫਿਰ ਤੋਂ ਕੋਈ ਨਾ ਕੋਈ ਗੜਬੜ ਜਿਹੜੀ ਆ ਜਾਂਦੀ ਹੈ ਬਟ ਉਹ ਤੇ ਆਪਾਂ ਵਰਕਆਊਟ ਕਰਦੇ ਹਾਂ ਥੋੜਾ ਥੋੜਾ ਵੈਦਰ ਦੇ ਬਾਰੇ ਵੀ ਅਪਡੇਟ ਕਰ ਲਾਂਗੇ ਕੁਛ ਇੱਕ ਲੋਕਲ ਖਬਰਾਂ ਜਿਹੜੀਆਂ ਉਹਨਾਂ ਦੀ ਵੀ ਜਾਣਕਾਰੀ ਸ਼ੇਅਰ ਕਰਾਂਗੇ ਕਿ ਕੁਛ ਜਿਹੜਾ ਅੱਜ ਤੱਕ ਵਾਪਰਿਆ ਤੇ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਦੇ ਰਹੇ ਆ ਸੋ 2 ਤਰੀਕ ਦਾ ਜਿਹੜਾ ਮਹੱਤਵ ਹੈ ਕਾਫੀ ਇੰਪੋਰਟੈਂਟ ਹੈ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਅੱਜ ਦੇ ਤਰੀਕ ਦੇ ਨਾਲ ਲੋਕੀ ਜਿਹੜੇ ਨੇ ਉਹ ਮਹਾਤਮਾ ਗਾਂਧੀ ਨੂੰ ਤੇ ਯਾਦ ਕਰਦੇ ਹੀ ਹੈ ਬਟ ਇਸ ਤੋਂ ਇਲਾਵਾ ਹੁਣ ਜਿਸ ਤਰੀਕੇ ਦੇ ਨਾਲ ਕਾਂਗਰਸ ਜਨਤਾ ਪਾਰਟੀ ਜਿਹੜੀ ਕਿ ਪਿਛਲੇ ਕੁਛ ਇੱਕ ਸਮੇਂ ਤੋਂ ਪਿਕਚਰ ਦੇ ਵਿੱਚ ਆਈ ਹੈ ਉਹਨਾਂ ਨੇ ਕਾਫੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਹੁਣ ਗਵਰਨਮੈਂਟ ਨੂੰ ਸਿੱਧੇ ਸਵਾਲ ਕਰਨੇ ਸ਼ੁਰੂ ਕੀਤੇ ਕਿਉਂਕਿ ਇਹ ਬੜਾ ਮੁਸ਼ਕਿਲ ਕੰਮ ਸੀਗਾ ਜਿਹੜਾ ਬਾਕੀ ਲੋਕੀ ਵੀ ਕੋਸ਼ਿਸ਼ ਕਰ ਰਹੇ ਸੀ ਪਰ ਕਿਉਂਕਿ ਜੈਨ ਜੀ ਜਿਹੜੇ ਨੇ ਜਾਂ ਜਿਹੜੇ ਯੂਥ ਹੈ ਇਹਨਾਂ ਦਾ ਆਪਣਾ ਇੱਕ ਤਰੀਕਾ ਹੈ ਕੰਮ ਕਰਨ ਦਾ ਤੇ ਉਹਦੇ ਕਰਕੇ ਉਹਨਾਂ ਦੀ ਆਵਾਜ਼ ਜਿਹੜੀ ਉਹ ਸੁਣੀ ਵੀ ਜਾ ਰਹੀ ਹੈ ਕਾਫੀ ਲੋਕੀ ਉਹਨੂੰ ਸਪੋਰਟ ਵੀ ਕਰ ਰਹੇ ਨੇ ਸੋ ਇਸ ਕਰਕੇ ਇਹਦੇ ਤੇ ਵੀ ਗੱਲਬਾਤ ਕਰਦੇ ਹਾਂ ਆਪਾਂ ਬਟ ਨਾਲ ਦੀ ਨਾਲ ਪ੍ਰੋਗਰਾਮ ਜਿਹੜਾ ਉਹ ਵੈਦਰ ਦੇ ਬਾਰੇ ਅਪਡੇਟ ਕਰ ਲਈਏ ਕਿਉਂਕਿ 15 ਡਿਗਰੀ ਟੈਂਪਰੇਚਰ ਜਿਹੜਾ 14 ਦਿਨ ਤਰ੍ਹਾਂ ਮਹਿਸੂਸ ਹੋ ਰਿਹਾ ਅੱਜ ਥੋੜੀ ਜਿਹੀ ਹਲਕੀ ਠੰਡਕ ਹੈ ਵੈਸੇ 19 ਡਿਗਰੀ ਤੱਕ ਜਾਣਾ ਸੀਗਾ ਸੋ 19-20 ਡਿਗਰੀ ਕੱਲ ਵੀ ਆਲਮੋਸਟ ਅੱਜ ਤੋਂ ਥੋੜਾ ਜਿਹਾ ਠੰਡਾ ਹੋ ਜਾਏਗਾ 18 ਡਿਗਰੀ ਰਹੇਗਾ ਪਰ ਚਮਕਦਾਰ ਧੁੱਪ ਜਿਹੜੀ ਕੱਲ ਬਣੀ ਰਹੇਗੀ ਘੱਟ ਤੋਂ ਘੱਟ 3 ਡਿਗਰੀ ਟੈਂਪਰੇਚਰ ਸੰਡੇ 20 ਡਿਗਰੀ ਤੇ 2 ਡਿਗਰੀ ਮੰਡੇ 5 ਅਕਤੂਬਰ ਵਾਲੇ ਦਿਨ 24 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 10 ਡਿਗਰੀ ਹੋਏਗਾ ਟਿਊਜ਼ਡੇ ਅਕਤੂਬਰ 6 ਨੂੰ 20 ਡਿਗਰੀ ਤੇ 7 ਡਿਗਰੀ ਵੈਡਨਸਡੇ ਅਕਤੂਬਰ 7 ਨੂੰ 16-5 ਤੇ ਥਰਸਡੇ 8 ਤਰੀਕ ਨੂੰ ਵੀ 16-5 ਜਿਹੜਾ ਇਹ ਆਉਣ ਵਾਲੇ ਦਿਨਾਂ ਦਾ ਟੈਂਪਰੇਚਰ ਜਿਹੜਾ ਜੀ ਉਹ ਦੇਖਿਆ ਜਾ ਰਿਹਾ ਕੁਛ ਇੱਕ ਲੋਕਲ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਮਾਰਦੇ ਹਾਂ ਆਪਾਂ ਬਟ ਪਹਿਲਾਂ ਮੈਨੂੰ ਲੱਗਦਾ ਵੀ ਇਹ ਖਬਰਾਂ ਦੇ ਨਾਲ ਨਾਲ ਥੋੜਾ ਜਿਹਾ ਇਨਫੋਰਮੇਸ਼ਨ ਜਿਹੜੀ ਹੈ ਦੂਜੇ ਪਾਸੇ ਵੀ ਲਈ ਜਾਵੇ ਕਿਉਂਕਿ ਜਿੰਨਾ ਜ਼ਿਆਦਾ ਆਪਾਂ ਡਿਫਰੈਂਟ ਡਿਫਰੈਂਟ ਟੌਪਿਕਸ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚੇ ਤੇ ਹੁਣੇ ਹੁਣੇ ਆਪਾਂ ਇੰਡੀਆ ਤੋਂ ਅਪਡੇਟ ਲੈਣ ਤੋਂ ਬਾਅਦ ਹੁਣ ਚੱਲਦੇ ਹਾਂ ਥੋੜਾ ਜਿਹਾ ਆਪਾਂ ਆਪਣਾ ਰੁੱਖ ਜਿਹੜਾ ਦੂਜੇ ਪਾਸੇ ਨੂੰ ਮੋੜਦੇ ਹਾਂ ਜਿੱਥੇ ਇੱਕ ਹੋਰ ਮਿਊਜ਼ਿਕ ਦੇ ਨਾਲ ਰਿਲੇਟਡ ਜਿਹੜੀ ਇਹ ਖਬਰ ਆ ਰਹੀ ਹੈ ਇਸ ਖਬਰ ਤੋਂ
1: ਬਾਅਦ ਸੰਗੀਤ ਮੁਕਾਬਲੋਂ ਮੇ ਸੇ ਇੱਕ ਮੇ ਯੁਵਾ ਸੰਗੀਤਕਾਰ ਪਹਿਚਾਨ ਸਵਿਟਜ਼ਰਲੈਂਡ ਕੇ ਸਭਸੇ ਬੜੇ ਸੰਗੀਤ ਮੁਕਾਬਲੋਂ ਮੇ ਸੇ ਇੱਕ ਮੇ ਯੁਵਾ ਸੰਗੀਤਕਾਰ ਪਹਿਚਾਨ ਸ਼ੋਹਰਤ ਔਰ ਇਨਾਮੀ ਰਕਮ ਕੇ ਲਈ ਮੁਕਾਬਲਾ ਕਰ ਰਹੇ ਹਨ ਯਹਾਂ ਪਹੁੰਚੇ ਲੋਕ ਸੰਗੀਤ ਕੋ ਮਹਿਸੂਸ ਵੀ ਕਰ ਰਹੇ ਹਨ ਖਾਸਕਰ ਵੇ ਲੋਕ ਜੋ ਇਨ ਪਲੇਟਫਾਰਮੋ ਪਰ ਖੜੇ ਹਨ ਇਹ ਪਲੇਟਫਾਰਮ ਆਵਾਜ਼ ਕੋ ਕੰਪਨ ਮੇ ਬਦਲਤੇ ਹਨ ਜੋ ਲੋਕ ਸੁਣ ਨਹੀਂ ਸਕਤੇ ਉਨਕੇ ਲਈ ਵੀ ਕਾਨਸਰਟ ਇੱਕ ਐਸਾ ਅਨੁਭਵ ਬਣ ਜਾਤਾ ਹੈ ਜਿਸੇ ਵੇ ਸ਼ਰੀਰ ਸੇ ਮਹਿਸੂਸ ਕਰ ਸਕਤੇ ਹਨ
2: ਇਸਸੇ ਬਹੁਤ ਫਰਕ ਪੜਤਾ ਹੈ ਜਬ ਮੈਂ ਕਿਸੀ ਪਾਰਟੀ ਮੇ ਜਾਤਾ ਹੂੰ ਤੋ ਮੈਂ ਆਪਣੇ ਸ਼ਰੀਰ ਕੇ ਜ਼ਰੀਏ ਕੰਪਨ ਮਹਿਸੂਸ ਕਰ ਪਾਤਾ ਹੂੰ ਲੇਕਿਨ ਸੰਗੀਤ ਕੀ ਬਾਰੀਕੀਆਂ ਮੁਝ ਤੱਕ ਨਹੀਂ ਪਹੁੰਚ ਪਾਤੀ ਯਹਾਂ ਇਸ ਪਲੇਟਫਾਰਮ ਕੇ ਸਾਥ ਵੋ ਵਾਕਈ ਮਹਿਸੂਸ ਹੋਤੀ ਹੈ
3: ਵਾਹ ਕਮਾਲ ਹੈ ਮੈਨੇ ਪਹਿਲੀ ਬਾਰ ਐਸਾ ਕੁਛ ਮਹਿਸੂਸ ਕੀਆ ਹੈ ਯੇ ਪਲੇਟਫਾਰਮ ਯੇ ਸੰਗੀਤ ਸਭ ਜ਼ਬਰਦਸਤ ਹੈ
4: ਮੁਝੇ ਯੇ ਔਰ ਚਾਹੀਏ ਐਸਾ ਅਨੁਭਵ ਔਰ ਜ਼ਿਆਦਾ ਚਾਹੀਏ ਯੇ ਕਮਾਲ ਕਾ ਹੈ ਉਨ੍ਹੇਂ ਯੇ ਕਾਮ ਕਰਤੇ ਰਹਿਣਾ
5: ਚਾਹੀਏ
1: ਅਬ ਤੱਕ ਸਾਈਨ ਲੈਂਗੁਏਜ ਕੇ ਜਾਣਕਾਰ ਸਿਰਫ ਗਾਣੇ ਕੇ ਬੋਲ ਔਰ ਸੰਗੀਤ ਕੇ ਮੂਡ ਹੀ ਸਮਝਾ ਪਾਤੇ ਥੇ ਅਬ ਕਾਨਸਰਟ ਦੇਖਣੇ ਪਹੁੰਚੇ ਬਧਿਰ ਦਰਸ਼ਕੋਂ ਕੋ ਕਹੀਂ ਜ਼ਿਆਦਾ ਗਹਿਰਾ ਔਰ ਸੰਵੇਦੀ ਅਨੁਭਵ ਮਿਲ ਰਹਾ ਹੈ ਮਿਊਜ਼ਿਕ ਕਾਨਸਰਟ ਮੇ ਪਹਿਲੀ ਬਾਰ ਇਸ ਕੰਪਨ ਪਲੇਟਫਾਰਮ ਕਾ ਇਸਤੇਮਾਲ ਹੋ ਰਹਾ ਹੈ ਇਸੇ ਬਣਾਉਣ ਵਾਲੇ ਰੋਲਾਂਡ ਵੇਗਨਰ ਅਭੀ ਵੀ ਇਸ ਪਰ ਨਜ਼ਰ ਰੱਖਤੇ ਹੈ
6: ये लाइव कॉन्सर्ट है पहले से रिकॉर्ड हुआ संगीत नहीं जैसे ही बैंड स्टेज पर आता है आपको सिस्टम को उन फ्रीक्वेंसीज पर लाना पड़ता है जिन्हें शरीर के जरिए सबसे अच्छे से महसूस किया जा सके
1: इवेंट टेक्नोलॉजी के विशेषज्ञ रोलांड ने ये प्लेटफॉर्म काफी हद तक घर पर ही विकसित किया है इसके लिए उन्हें बहुत प्रयोग करने पड़े ताकि संगीत के अलग अलग हिस्से शरीर के जरिए महसूस हो सकें ये वाइब्रेशन प्लेटफॉर्म उनका अपना डिजाइन है
7: ये टैक्टाइल ट्रांसड्यूसर है इसके अंदर एक बड़ी कॉइल है जो हमारे भेजे हुए सिग्नल से चुंबकीय क्षेत्र बनाती है इससे 1.5 किलो का लोहे का पुर्जा हिलता है जो आवरण से टकराता है

0: ਹੋ ਗਿਆ ਥੋੜਾ ਜਿਹਾ, ਕਿਉਂਕਿ ਨਸ਼ੇ ਦੀ ਗੱਲਬਾਤ ਜਿਹੜੀ ਅਕਸਰ ਚੱਲਦੀ ਰਹਿੰਦੀ ਹੈ, ਇਸ ਮੁੱਦੇ ਤੇ ਪੰਜਾਬ ਦੇ ਜਿਹੜੇ ਨੇ ਕੀ ਇਨਫੋਰਮੇਸ਼ਨ ਸਾਹਮਣੇ ਆਉਂਦੀ ਹੈ, ਥੋੜੀ ਜੀ ਇਸ ਪਾਸੇ ਨੂੰ ਚੱਲਦੇ ਹਾਂ ਖਬਰ ਵਾਲੇ ਪਾਸੇ
1: ਕਰਾਉਣ ਨੂੰ ਕਹਿੰਦੇ, ਪਰ ਹੁੰਦੀ ਨੀ ਹੈਗੀ, ਸਿਰਫ ਨਸ਼ਾ ਜ਼ਰੂਰ ਹੁੰਦਾ ਹੈਗਾ।

0: ਭਗਵੰਤ ਮਾਨ ਨੇ ਕਿਹਾ ਸੀ ਨਾ ਵੀ ਮੈਂ ਦੋਵਾਂ ਸਾਲਾਂ ਦੇ ਵਿੱਚ ਸਾਰਾ ਸਵਾਗਤ ਕਰ ਦੂੰਗਾ, ਉਹਨੇ ਕਰਤਾ।
1: ਪੰਜਾਬ ਦੀ ਸਿਆਸਤ ਵਿੱਚ ਨਸ਼ਿਆਂ ਦਾ ਮੁੱਦਾ ਨਵਾਂ ਨਹੀਂ ਹੈ, ਪਰ ਚੋਣਾਂ ਨੇੜੇ ਆਉਂਦਿਆਂ ਇਹ ਮੁੱਦਾ ਮੁੜ ਸਿਆਸੀ ਬਹਿਸ ਦੇ ਕੇਂਦਰ ਵਿੱਚ ਆ ਗਿਆ ਹੈ। ਨਸ਼ਿਆਂ ਦੇ ਮੁੱਦੇ ਉੱਤੇ ਕੀਤੇ ਜਾਂਦੇ ਦਾਅਵਿਆਂ ਅਤੇ ਵਾਅਦਿਆਂ ਬਾਰੇ ਸਿਆਸੀ ਬਿਆਨਾਂ ਤੋਂ ਪਰੇ ਜ਼ਮੀਨ ਉੱਪਰ ਵੋਟਰਾਂ ਦੇ ਕਈ ਖਦਸ਼ੇ ਹਨ।
2: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ, ਉਦਾਂ ਹੀ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਉੱਤੇ ਚਰਚਾ ਤੇਜ਼ ਹੁੰਦੀ ਜਾ ਰਹੀ ਹੈ। ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਨਸ਼ਿਆਂ ਦੇ ਮੁੱਦੇ ਉੱਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਸਵਾਲ ਖੜੇ ਕੀਤੇ ਜਾ ਰਹੇ ਹਨ। ਉਧਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੀ ਨਸ਼ਿਆਂ ਨੂੰ ਠੱਲ ਪਾਉਣ ਲਈ ਕੀਤੀਆਂ ਕਾਰਵਾਈਆਂ ਦੇ ਕਈ ਦਾਅਵੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਵੀ ਪੰਜਾਬ ਵਿੱਚ ਨਸ਼ਾ ਮੁਕਤ ਯਾਤਰਾ ਕੱਢੀ ਹੈ। ਅਸੀਂ ਕੁਝ ਲੋਕਾਂ ਨਾਲ ਗੱਲ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕ ਆਉਣ ਵਾਲੀਆਂ ਚੋਣਾਂ ਦੇ ਸੰਦਰਭ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹਨ।
0: ਇੱਕ ਪੰਜ ਪੈਸੇ ਨਹੀਂ ਅਸਰ ਹੋਣਾ, ਜਿੰਨਾ ਕਰਨਾ ਕਰੀ ਜਾਂਦੇ ਆ। ਇਹ ਸਰਕਾਰਾਂ ਦੇ ਰੋਲ ਆ, ਜਿਹਦੀ ਸਰਕਾਰ ਹੈਗੀ ਉਹ ਯਾਰ ਕੋਈ ਗੱਲ ਨੀ ਯਾਰ ਚਲਾਈ ਯਾਰ। ਅੱਗੇ ਭਗਵੰਤ ਮਾਨ ਨੇ ਕਿਹਾ ਸੀ ਨਾ ਵੀ ਮੈਂ ਦੋਵਾਂ ਸਾਲਾਂ ਦੇ ਵਿੱਚ ਚਲਾਈ ਯਾਰ। ਅੱਗੇ ਭਗਵੰਤ ਮਾਨ ਨੇ ਕਿਹਾ ਸੀ ਨਾ ਵੀ ਮੈਂ ਦੋਵਾਂ ਸਾਲਾਂ ਦੇ ਵਿੱਚ ਸਾਰਾ ਸਵਾਗਤ ਕਰ ਦੂੰਗਾ, ਉਹਨੇ ਕਰਤਾ। ਇੱਥੇ ਨਸ਼ਿਆਂ ਦੀ ਤਾਂ ਗੱਲ ਹੀ ਜਾਣ ਦੋ। ਇਹ ਨੀ ਕੋਈ ਸਰਕਾਰ ਵੀ ਆ ਜੇ, ਇਹ ਨੀ ਰੋ ਸਕਦੀ। ਇਹ ਨੀ ਵੀ ਕਾਂਗਰਸ ਹੀ ਆ ਜੇ, ਅਕਾਲੀ ਆ ਜਾਣ, ਦੂਜਾ ਆ ਜੇ, ਬੀਜੇਪੀ ਆ ਜੇ, ਇਹ ਨੀ ਰੁਕੂਗੀ। ਇਹ ਬਾਰਡਰ ਕੰਟਰੋਲ ਕਰਨ ਜਿੱਥੇ ਵੱਡਾ ਮਾਲ ਮਿਲਦਾ, ਜਿੱਥੋਂ ਮਤਲਬ ਮਾਨੇ ਆ ਵੀ ਇੰਨੇ ਨੂੰ ਫੜ ਲੈਂਦੇ ਆ, ਉੱਥੇ ਸਾਰਾ ਕੁਝ ਅਸਰ ਹੋ ਜਾਂਦਾ। ਜਿਹੜਾ ਵੱਡੇ ਆ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਆ।
3: ਦੇਖਦੇ ਜੀ ਹੁਣ ਨਸ਼ਾ ਕਿਸ ਤਰ੍ਹਾਂ ਖਤਮ ਹੋ ਸਕਦਾ, ਇਹ ਆਪਾਂ ਨੂੰ ਹਰ ਇੱਕ ਨੂੰ ਪਤਾ, ਪੁਲਿਸ ਨੂੰ ਪਤਾ ਇਸ ਗੱਲ ਦਾ। ਇਹ ਕੋਈ ਝੂਠ ਨਹੀਂ ਹੈ ਵੀ ਆਪਾਂ ਗੱਲਾਂ ਕਰ ਰਹੇ ਹਾਂ, ਸੱਚ ਹੈ ਇਹ। ਪੁਲਿਸ ਨੂੰ ਹਰ ਇੱਕ ਆਦਮੀ ਦਾ ਪਤਾ, ਸਾਨੂੰ ਨਹੀਂ ਪਤਾ। ਨਸ਼ਾ ਤਾਂ ਹੀ ਹੋਊਗਾ ਜੇ ਆਪਾਂ ਫੜਾਂਗੇ ਉਹਨੂੰ, ਜੇ ਕਾਰਵਾਈ ਗੌਰਮੈਂਟ ਕਰੇ ਤਾਂ। ਇਹ ਬੂਟਾਂ ਵਾਲੇ ਸੰਬੰਧ ਹੈ ਜੀ, ਉਦੋਂ ਤਾਂ ਪਹਿਲਾਂ ਵੀ ਇੱਥੇ ਸੀ, ਇਹ ਵੀ ਇੱਥੇ ਸੀ। ਹੁਣ ਗੌਰਮੈਂਟ ਜਿਹੜੇ ਹਰ ਇੱਕ ਕੋਈ ਪਾਰਟੀ ਆ, ਹਰ ਇੱਕ ਨੂੰ ਪਤਾ ਆ। ਹੁਣ ਬੂਟਾਂ ਵਾਲੇ ਸੰਬੰਧ ਹੈ ਜੀ, ਉਦੋਂ ਤਾਂ ਪਹਿਲਾਂ ਵੀ ਇੱਥੇ ਸੀ, ਇਹ ਵੀ ਇੱਥੇ ਸੀ। ਹੁਣ ਗੌਰਮੈਂਟ ਜਿਹੜੇ ਹਰ ਇੱਕ ਕੋਈ ਪਾਰਟੀ ਆ, ਹਰ ਇੱਕ ਨੂੰ ਬਤਾਇਆ। ਹੁਣ ਭਗਵੰਤ ਮਾਨ ਆ, ਹੁਣ ਇਹਨੂੰ ਕਹੀ ਜਾਂਦੇ ਆ ਤੇ ਤੂੰ ਖਤਮ ਨਹੀਂ ਹੋਇਆ, ਨੇ ਮੁੱਦਾ ਰਹੂਗਾ ਜੀ, ਪਰ ਇਹ ਹੱਲ ਨਹੀਂ ਹੋ ਸਕਦਾ। ਇਹ ਤਾਂ ਹਰ ਇੱਕ ਆਦਮੀ ਕਹਿੰਦਾ।
0: ਰੈਲੀ ਕੱਢੀ ਆ, ਰੈਲੀ ਤਾਂ ਕੱਢਣੀ, ਕੱਢ ਕੇ ਚੱਲ ਜਾਣਾ ਉਹਨੇ। ਨਸ਼ੇੜੇ ਤਾਂ ਉੱਥੇ ਰਹਿਣੇ ਆ, ਜਿਹੜੀ ਪੀਣਾ ਖਾਣਾ ਉਹਨੇ ਕਰਨਾ ਹੀ ਆ, ਵੇਚਣਾ, ਪਤਾ ਗੌਰਮੈਂਟ ਨੂੰ ਸਾਰਾ ਹੀ ਆ। ਨਸ਼ਾ ਤਾਂ ਨਸ਼ੇ ਦੇ ਰਹਿਣਾ, ਜਾਂ ਜਿਹਨੇ ਕੰਮ ਚੰਗਾ ਕੀਤਾ ਉਹਨੂੰ ਵੋਟ ਪੈਣੀ ਹੈ। ਅੱਗੇ ਇੰਨਾ ਚਿਰ ਸਰਕਾਰ ਰਹੀ ਆ, ਕਿਸੇ ਨੇ ਕੋਈ ਕੀਤਾ ਜੋ ਭਗਵੰਤ ਮਾਨ ਨੇ ਕੀਤਾ, ਅਵੇ ਕਰਦੇ ਆ ਕਰਨਾ। ਤੇ ਹੁਣ ਪਤਾ ਨਹੀਂ ਵੀ ਕੌਣ ਨਸ਼ਾ ਵੇਚਦਾ, ਕੌਣ ਨਸ਼ੜਿਆ। ਰੋਜ਼ ਟੈਲੀਵਿਜ਼ਨ ਤੇ ਹੋਰ ਜਾਂਦਾ ਵੀ ਫਲਾਣ ਸਾਡੇ ਪਿੰਡ ਨਸ਼ਾ ਵੇਚਦਾ, ਫਲਾਣ ਉੱਥੇ ਕਾਰਵਾਈ ਕਿਉਂ ਨਹੀਂ ਕਰਦੇ, ਕੋਈ ਵੀ ਸਰਕਾਰ ਆ।
1: 18 ਸਤੰਬਰ ਨੂੰ ਭਾਜਪਾ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕੀਤੀ ਸੀ, ਜੋ 30 ਸਤੰਬਰ ਨੂੰ ਜਲੰਧਰ ਵਿੱਚ ਸਮਾਪਤ ਹੋਈ। ਭਾਜਪਾ 2 ਸਾਲਾਂ ਵਿੱਚ ਨਸ਼ਾ ਮੁਕਤ ਕਰਨ ਦੇ ਵਾਅਦੇ ਨਾਲ ਰਸਮੀ ਤੌਰ ਉੱਤੇ ਵੋਟਾਂ ਮੰਗ ਰਹੀ ਹੈ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਤੋਂ ਇਲਾਵਾ ਪੰਜਾਬ ਵਿੱਚ ਹੋਰ ਮੁੱਦੇ ਵੀ ਨੇ।
4: ਵੋਟਾਂ ਦੇ ਟਾਈਮ ਦੇ ਉੱਤੇ ਹਰ ਤਰ੍ਹਾਂ ਦਾ ਸ਼ੋਸ਼ਾ ਛੱਡਦੇ ਆ, ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਾਉਣ ਨੂੰ ਕਹਿੰਦੇ, ਪਰ ਹੁੰਦੀ ਨਹੀਂ ਹੈਗੀ। ਸਿਰਫ ਨਸ਼ਾ ਜ਼ਰੂਰ ਹੁੰਦਾ ਹੈਗਾ। ਵੋਟਾਂ ਬਾਰੇ ਪ੍ਰਚਾਰ ਹੋ ਰਿਹਾ, ਦੂਸਰੇ ਕਿਸੇ ਕੰਮ ਦਾ ਪ੍ਰਚਾਰ ਨਹੀਂ ਵੀ ਕਿਸੇ ਦਾ ਘਰ ਕਿੱਦਾਂ ਚੱਲ ਰਿਹਾ, ਕਿੱਦਾਂ ਨਹੀਂ ਚੱਲ ਰਿਹਾ। ਇਸ ਟਾਈਮ ਮਹਿੰਗਾਈ ਦੇਖੋ, ਜਿਹੜੀ 10 ਰੁਪਏ ਦੀ ਚੀਜ਼ ਸੀ ਉਹ 90 ਰੁਪਏ ਤੱਕ ਪਹੁੰਚ ਗਈ। ਉਹ 500 ਵਾਲੇ ਦੀ ਰੋਟੀ ਨਹੀਂ ਚੱਲ ਰਹੀ ਹੈਗੀ, ਚੱਲ ਰਿਹਾ ਕਿੱਦਾਂ ਨਹੀਂ ਚੱਲ ਰਿਹਾ। ਇਸ ਟਾਈਮ ਮਹਿੰਗਾਈ ਦੇਖੋ, ਜਿਹੜੀ 10 ਰੁਪਏ ਦੀ ਚੀਜ਼ ਸੀ ਉਹ 90 ਰੁਪਏ ਤੱਕ ਪਹੁੰਚ ਗਈ। ਉਹ 500 ਵਾਲੇ ਦੀ ਰੋਟੀ ਨਹੀਂ ਚੱਲ ਰਹੀ ਹੈਗੀ, ਉਹਨਾਂ ਨੂੰ ਸਿਰਫ ਆਪਣੀਆਂ ਵੋਟਾਂ ਤੱਕ ਮਤਲਬ ਆ। ਵੀ ਅਸੀਂ
5: ਤਾਂ ਕੋਈ ਨਾ ਹੀ ਨਹੀਂ ਲੈਂਦਾ ਜੀ, ਵੀ ਅਸੀਂ ਤੁਹਾਨੂੰ ਨੌਕਰੀ ਦਿੰਦੇ ਹਾਂ, ਏਦਾਂ ਦੀਆਂ ਗੱਲਾਂ, ਨਸ਼ੇ ਦੀਆਂ ਗੱਲਾਂ ਕਿਹੜੀਆਂ ਆ। ਹੋਰ ਕੋਈ ਵਧਾ ਹੀ ਜਾਂਦਾ, ਕੋਈ ਕਟਾਈ ਜਾਂਦਾ ਆ। ਜੇ ਕਿਤੇ ਫੜਦੇ ਆ ਤਾਂ ਜਿਹੜਾ ਕੋਈ ਮਾੜਾ ਮੋਟਾ ਪੀਣ ਵਾਲਾ ਉਹਨੂੰ ਫੜਦੇ ਆ, ਵੇਚਣ ਵਾਲੇ ਨੂੰ ਨੀ ਫੜਦੇ। ਇਹਦਾ ਇਹ ਨਸ਼ਿਆਂ ਦੀ ਜੇ ਗੱਲ ਕਰੋ ਤਾਂ ਵੋਟਾਂ ਨਹੀਂ ਮਿਲਣੀਆਂ। ਇਹਦਾ ਪਾਰਟੀ ਜਿਹੜੀ ਵੀ ਮਰਜ਼ੀ ਆ ਜਾਏ, ਇਹ ਵੋਟਾਂ ਦੇ ਲੈਣ ਦੀ ਖਾਤਰ ਹੀ ਕਰਦੇ ਆ।
1: ਲੰਘੇ ਦਿਨੀ ਜਲੰਧਰ ਵਿੱਚ 30 ਸਤੰਬਰ ਨੂੰ ਭਾਜਪਾ ਦੀ ਰੈਲੀ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਚਿੱਟੇ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਹੈ। ਉਧਰ ਪੰਜਾਬ ਸਰਕਾਰ ਇਹ ਦਾਅਵਾ ਕਰਦੀ ਰਹੀ ਹੈ ਕਿ ਉਸਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਵੱਲੋਂ 60,582 FIR ਦਰਜ, 708 ਵੱਡੇ ਤਸਕਰਾਂ ਸਣੇ 79,784 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
6: ਸ੍ਰੀ ਨਸ਼ਿਆਂ ਦੇ ਵਿਰੁੱਧ ਲੋਕੀ ਕੀ ਸਮਝਦੇ ਨੇ, ਤੇ ਇਸ ਮੁੱਦੇ ਤੋਂ ਇਲਾਵਾ ਹੋਰ ਵੀ ਬੜੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਲੋਕੀ ਸਮਝਦੇ ਵੀ ਗੱਲਬਾਤ ਜਿਹੜੀ ਹੋਣੀ ਚਾਹੀਦੀ ਹੈ। ਨੋਟ ਕਿ ਵੀ ਕੱਲਾ ਨਸ਼ਿਆਂ ਦਾ ਜਿਹੜਾ ਇਹੀ ਮੁੱਦਾ ਹੈ, ਇਹਦੇ ਤੇ ਹੀ ਗੱਲਬਾਤ ਜਿਹੜੀ ਕੀਤੀ ਜਾਵੇ, ਕਿਉਂਕਿ ਕਾਫੀ ਕੁਝ ਜਿਹੜਾ ਉਹ ਚੇਂਜ ਦੇਖਿਆ ਜਾ ਰਿਹਾ, ਤੇ ਜਦੋਂ ਇਲੈਕਸ਼ਨ ਆਉਂਦੀਆਂ ਤੁਹਾਨੂੰ ਪਤਾ ਵੀ ਹਮੇਸ਼ਾ ਹੀ ਇਹ ਗੱਲਬਾਤ ਜਿਹੜੀ ਭੱਖ ਜਾਂਦੀ ਹੈ ਕਿ ਵੀ ਆਪਾਂ ਹੁਣ ਨਸ਼ਾ ਜਿਹੜਾ ਹੈ ਉਹ

0: ਬੰਦ ਕਰ ਦਾਂਗੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਜਦੋਂ ਤੱਕ ਲਗਾਤਾਰ ਲੱਗੀਆਂ। ਬਟ ਮੈਂ ਸਮਝਦਾ ਵੀ ਜਿਸ ਤਰੀਕੇ ਨਾਲ ਲੋਕੀ ਆਪਾਂ ਦੇਖਦੇ ਹਾਂ ਉਹਦੇ ਚ ਕਾਫੀ ਜ਼ਿਆਦਾ ਇਸ਼ੂ ਜਿਹੜੇ ਨੇ ਆ ਰਹੇ। ਇੱਕ ਹੋਰ ਵੱਡਾ ਇਸ਼ੂ ਜਿਹੜਾ ਆ ਰਿਹਾ ਜੀ ਉਹ ਹੈ ਵਿਆਹ ਦਾ ਇਸ਼ੂ। ਤੇ ਹੁਣ ਵਿਆਹ ਦੇ ਇਸ਼ੂ ਦੇ ਬਾਰੇ ਇੱਕ ਰਿਪੋਰਟ ਜੀ ਆਈ ਹੈ, ਮੈਂ ਚਾਹਾਂਗਾ ਵੀ ਉਹਦੇ ਉੱਤੇ ਵੀ ਤੁਹਾਡੀ ਥੋੜੀ ਜਿਹੀ ਨਜ਼ਰ ਮਰਵਾਈ ਜਾਵੇ ਕਿਉਂਕਿ ਇਹ ਰਿਪੋਰਟ ਕੀ ਕਹਿੰਦੀ ਹੈ ਵੈਸੇ। ਪਰ ਆਈ ਡੋਂਟ ਨੋ ਵੀ ਕੀ ਤੁਸੀਂ ਵੀ ਧਿਆਨ ਰੱਖਦੇ ਹੋ ਖ਼ਬਰਾਂ ਦਾ ਜਾਂ ਗੱਲਾਂ ਬਾਤਾਂ ਦਾ ਵੀ ਕਿਉਂ ਅੱਜ ਕੱਲ੍ਹ ਓਨੇ ਵਿਆਹ ਨਹੀਂ ਹੋ ਪਾ ਰਹੇ। ਕਾਫ਼ੀ ਮੁੰਡਿਆਂ ਵਾਲੇ ਜਿਹੜੇ ਨੇ ਉਸ ਤੋਂ ਜ਼ਿਆਦਾ ਪਰੇਸ਼ਾਨ ਨੇ ਮੈਂ ਜੋ ਦੇਖਿਆ। ਤੇ ਉਹਨਾਂ ਦਾ ਮੰਨਣਾ ਵੀ ਕੁੜੀ ਜਿਹੜੀ ਹੈ ਅੱਜ ਕੱਲ੍ਹ ਨਹੀਂ ਲੱਭ ਰਹੀਆਂ ਜਿੱਦਾਂ ਪਹਿਲਾਂ ਕੁੜੀਆਂ ਜਿਹੜੀਆਂ ਨੇ ਉਹ ਅਵੇਲੇਬਲ ਸੀਗੀਆਂ ਕਿ ਵੀ ਚਲੋ ਵਿਆਹ ਤੇ ਮੁੰਡੇ ਕੁੜੀ ਦਾ ਹੀ ਹੋਣਾ ਬੇਸਿਕਲੀ ਜੀ, ਤੇ ਮੈਜੋਰਟੀ ਉੱਥੇ ਥੋੜੇ ਬਹੁਤੇ ਦੂਸਰੇ ਵੀ ਲੋਕੀ ਆਪਣੇ ਤਰੀਕੇ ਨੇ ਕਰ ਲੈਂਦੇ ਆ। ਪਰ ਜਦੋਂ ਇਸ ਤਰ੍ਹਾਂ ਦੇ ਵਿਆਹ ਦੀ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਦੀਆਂ ਰਿਪੋਰਟਾਂ ਜਿਹੜੀਆਂ ਨੇ ਕੁਛ ਡਿਫਰੈਂਟ ਤਰੀਕੇ ਦੀਆਂ ਆਉਂਦੀਆਂ। ਤੇ ਇੱਕ ਛੋਟੀ ਜਿਹੀ ਰਿਪੋਰਟ ਮੇਰੇ ਕੋਲ ਆਈ ਹੈ ਜਿਹੜੀ ਮੈਂ ਚਾਹਾਂਗਾ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਵੀ ਇਹ ਰਿਪੋਰਟ ਦੇ ਵਿੱਚ ਕੀ ਇਨਫੋਰਮੇਸ਼ਨ ਹੈ। ਬਟ ਉਸ ਤੋਂ ਪਹਿਲਾਂ ਇੱਕ ਆਪਾਂ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਲੈ ਕੇ ਫਿਰ ਵਾਪਸ ਮਿਲ ਕੇ ਤੇ ਬਾਕੀ ਦੀਆਂ ਜਿਹੜੀਆਂ ਖ਼ਬਰਾਂ ਦੇ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਤੇ, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਸੁਣਦੇ ਹੋਏ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਫਿਰ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ।
1: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
2: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ-ਇਨਸ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਨਮਸਤੇ, ਸਤਿ ਸ਼੍ਰੀ ਅਕਾਲ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਸ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਈ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मखर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरीज़ मोस्ट पॉपुलर रेडियो रेडियो सबरम 94.7 एफएम।
4: टेक योर
5: ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅਗਲੀ ਖਬਰ ਜਿਹੜੀ ਵਿਆਹ ਦੇ ਨਾਲ ਰਿਲੇਟਡ ਹੈ ਜੀ। ਵੈਸੇ ਬਲਵਾਲ ਜੀ ਥੈਂਕ ਯੂ ਵੈਰੀ ਮੱਚ। ਬਲਵਾਲ ਧਨੋਆ ਜਿਹੜੇ ਨੇ ਅਕਸਰ ਆਪਣੀ ਫੀਡਬੈਕ ਦਿੰਦੇ ਰਹਿੰਦੇ ਨੇ ਫੋਨ ਕਰਕੇ ਜਦੋਂ ਵੀ ਟਾਈਮ ਲੱਗਦਾ, ਤੇ ਥੈਂਕ ਯੂ ਵੈਰੀ ਮੱਚ।
6: ਪਲੈਨਿੰਗ ਲੱਗਦੀ ਹੈ ਕਿਹੜਾ ਪੈਲੇਸ ਕਰੀਏ, ਕਿੱਥੇ ਟੈਂਟ ਲਗਾਈਏ, ਕਿਹੜਾ ਡੀਜੇ ਹੋਵੇਗਾ, ਕਿਹੜਾ ਸਿੰਗਰ ਹੋਵੇਗਾ। ਇੰਨਾ ਕੁਛ ਕਰਨ ਤੋਂ ਬਾਅਦ ਪਾਰਟਨਰ ਦੇ ਨਾਲ ਬਣਦੀ ਨੀ ਤੇ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਜਾਂ ਇੱਕ ਅੱਧੇ ਸਾਲ ਦੇ ਵਿੱਚ ਹੀ ਵਿਆਹ ਟੁੱਟ ਜਾਂਦਾ ਹੈ। ਉੱਤੋਂ ਰੋਜ਼ ਰੋਜ਼ ਖਬਰਾਂ ਦੇ ਵਿੱਚ ਕੀ ਦੇਖਦੇ ਹਾਂ ਕਿ ਵਾਈਫ ਨੇ ਕਰੋੜਾਂ ਲੱਖਾਂ ਰੁਪਇਆਂ ਦਾ ਗੁਜ਼ਾਰਾ ਭੱਤਾ ਮੰਗ ਲਿਆ, ਮਤਲਬ ਕਿ ਅਲੈਮਨੀ ਮੰਗ ਲਈ, ਤੇ ਵਿਆਹ ਤੋਂ ਬਾਅਦ ਹਸਬੈਂਡ ਦੇ ਉੱਪਰ ਪਰਚਾ ਦਰਜ ਕਰਵਾਤਾ। ਜਿਹੜੀਆਂ ਚੀਜ਼ਾਂ ਇੰਡੀਆ ਦੇ ਵਿੱਚ ਦੇਖੀਆਂ ਜਾਂਦੀਆਂ ਨੇ, ਮਤਲਬ ਕਿ ਬਾਲੀਵੁੱਡ, ਉਹਨਾਂ ਦਾ ਹਾਲ ਦੇਖ ਲਓ। ਹਰ ਦੂਜੇ ਮਹੀਨੇ ਕੋਈ 30 ਸਾਲ ਪੁਰਾਣਾ ਵਿਆਹ ਤੋੜ ਰਿਹਾ ਹੈ, ਕੋਈ 20 ਸਾਲ ਪੁਰਾਣਾ ਵਿਆਹ ਤੋੜ ਰਿਹਾ ਹੈ, ਕੋਈ 5 ਸਾਲ ਪੁਰਾਣਾ ਵਿਆਹ ਤੋੜ ਰਿਹਾ ਹੈ, ਤੇ ਕੋਈ ਤੀਸਰਾ ਵਿਆਹ ਕਰ ਰਿਹਾ ਹੈ, ਕੋਈ ਦੂਸਰਾ ਵਿਆਹ ਕਰ ਰਿਹਾ ਹੈ, ਤੇ ਜੋ

ਬਾਲੀਵੁੱਡ ਦੀਆਂ ਹਸਤੀਆਂ ਇਹ ਕਰਦੀਆਂ ਨੇ ਤੇ ਅਸੀਂ ਉਹਨਾਂ ਨੂੰ ਲਗਾਤਾਰ ਦੇਖਦੇ ਹਾਂ। ਇੰਡੀਆ ਦੀ ਲਗਭਗ 40% ਨੌਜਵਾਨ ਪੀੜ੍ਹੀ ਕਹਿ ਰਹੀ ਹੈ ਕਿ ਅਸੀਂ ਵਿਆਹ ਨਹੀਂ ਕਰਵਾਉਣਾ, ਬੱਚੇ ਤਾਂ ਬਿਲਕੁਲ ਵੀ ਨਹੀਂ, ਤੇ ਜਿਹੜੇ ਗਿਣੇ ਚੁਣੇ ਲੋਕ ਵਿਆਹ ਕਰਵਾ ਰਹੇ ਨੇ 2-3 ਸਾਲ ਦੇ ਬੱਚੇ, ਉਹਨਾਂ ਦੇ ਵਿਆਹ ਟੁੱਟ ਰਹੇ ਨੇ। ਮੈਂ ਤੁਹਾਨੂੰ ਆਪਣੇ ਇੱਕ ਜਾਣਕਾਰ ਦੀ ਗੱਲ ਦੱਸਦਾ, ਉਹਨਾਂ ਦੀ ਲਵ ਮੈਰਿਜ ਸੀ ਕਾਲਜ ਦੇ ਸਮੇਂ ਤੋਂ ਹੀ, ਉਹਦੀ ਗਰਲਫ੍ਰੈਂਡ ਸੀ ਉਹ ਕੁੜੀ, ਦੋਨਾਂ ਨੂੰ ਲੱਗਦਾ ਸੀ ਕਿ ਇੰਨੇ ਲੰਬੇ ਸਮੇਂ ਤੁਸੀਂ ਇੱਕ ਦੂਜੇ ਨੂੰ ਜਾਣਦੇ ਆ, ਇਹ ਤੋਂ ਚੰਗਾ ਮੈਨੂੰ ਮਿਲ ਨਹੀਂ ਸਕਦਾ। ਵਿਆਹ ਤੋਂ ਬਾਅਦ 1 ਸਾਲ ਵੀ ਪੂਰਾ ਨਹੀਂ ਹੋਇਆ ਤੇ ਗੱਲ ਤਲਾਕ ਤੇ ਪਹੁੰਚ ਗਈ। ਕਿਉਂ ਪਹੁੰਚੀ ਉਹਦਾ ਵੀ ਕਾਰਨ ਸੁਣ ਲਓ। ਮੰਨ ਲਓ ਤੁਹਾਡੀ ਕੋਈ ਗਰਲਫ੍ਰੈਂਡ ਹੈ ਜਾਂ ਤੁਹਾਡਾ ਕੋਈ ਬੁਆਏਫ੍ਰੈਂਡ ਹੈ, ਜਦੋਂ ਵੀ ਤੁਸੀਂ ਉਹਨੂੰ ਮਿਲਦੇ ਹੋ, ਤੁਸੀਂ ਇੱਕ ਵਧੀਆ ਇਨਸਾਨ ਬਣ ਕੇ ਉਹਦੇ ਸਾਹਮਣੇ ਪੇਸ਼ ਹੁੰਦੇ ਹੋ, ਤੁਸੀਂ ਘੰਟੇ ਲਈ ਮਿਲੋ, 2 ਘੰਟਿਆਂ ਲਈ ਮਿਲੋ, 5 ਘੰਟਿਆਂ ਲਈ ਮਿਲੋ, ਉਹਨਾਂ ਟਾਈਮ ਤੁਸੀਂ ਆਪਣੇ ਆਪ ਨੂੰ ਇੱਕ ਵਧੀਆ ਚੰਗਾ ਇਨਸਾਨ ਦਿਖਾਉਂਦੇ ਹੋ, ਆਪਣੇ ਅੰਦਰ ਦੀਆਂ ਮਾੜੀਆਂ ਆਦਤਾਂ ਦੱਬ ਕੇ ਰੱਖਦੇ ਹੋ, ਚਾਹੇ ਤੁਸੀਂ ਮੁੰਡਾ ਚਾਹੇ ਕੁੜੀ ਹੋ, ਇੱਕ ਦੂਜੇ ਦੇ ਸਾਹਮਣੇ ਆਪਣੀ ਮਾੜੀ ਆਦਤ ਨਹੀਂ ਸ਼ੋਅ ਕਰਦੇ। ਦੋਨਾਂ ਨੂੰ ਹੀ ਲੱਗਦਾ ਹੈ ਕਿ ਇਹ ਤਾਂ ਬਹੁਤ ਚੰਗਾ ਹੈ, ਕੁੜੀ ਨੂੰ ਮੁੰਡਾ ਬਹੁਤ ਪਸੰਦ ਹੁੰਦਾ ਹੈ, ਮੁੰਡੇ ਨੂੰ ਕੁੜੀ ਬਹੁਤ ਪਸੰਦ ਹੁੰਦੀ ਹੈ, ਕਿ ਇਹ ਤਾਂ ਬੜੀ ਸਾਊ ਹੈ, ਇਹਦੇ ਵਿੱਚ ਤਾਂ ਕੋਈ ਔਗਣ ਹੈ ਹੀ ਨਹੀਂ। ਫਿਰ ਹੁੰਦਾ ਹੈ ਵਿਆਹ, ਵਿਆਹ ਤੋਂ ਬਾਅਦ ਜਦੋਂ ਦੋਨੇ ਜਾਣੇ ਇੱਕ ਦੂਜੇ ਦੇ ਨਾਲ 24 ਘੰਟੇ ਇਕੱਠੇ ਰਹਿੰਦੇ ਤਾਂ ਅਸਲੀ ਆਦਤਾਂ ਹੌਲੀ ਹੌਲੀ ਸਾਹਮਣੇ ਆਉਣ ਲੱਗ ਜਾਂਦੀਆਂ ਨੇ। ਕਿਸੇ ਨੂੰ ਸੁਬਾਹ ਜਲਦੀ ਉੱਠਣਾ ਪਸੰਦ ਹੁੰਦਾ ਹੈ ਤੇ ਕਿਸੇ ਨੂੰ ਸੁਬਾਹ ਲੇਟ ਉੱਠਣਾ, ਇੱਕ ਜਾਣੇ ਨੂੰ ਚੀਜ਼ਾਂ ਸਾਫ ਸੁਥਰੀਆਂ ਮੈਨੇਜ ਕਰਕੇ ਰੱਖਣੀਆਂ ਪਸੰਦ ਨੇ ਤੇ ਦੂਸਰਾ ਖਲਾਰਾ ਪਾਉਂਦਾ ਹੈ, ਇੱਕ ਨੂੰ ਸ਼ਾਂਤੀ ਪਸੰਦ ਹੈ ਤੇ ਦੂਸਰੇ ਨੂੰ ਹੱਲਾ ਗੁੱਲਾ, ਤੇ ਫਿਰ ਕੀ ਗੱਲ ਹੁੰਦੀ ਹੈ, ਫਿਰ ਦੋਨੇ ਇੱਕ ਦੂਜੇ ਨੂੰ ਕੀ ਕਹਿੰਦੇ ਨੇ, ਤੂੰ ਬਦਲ ਗਿਆ। ਪਰ ਕੀ ਸੱਚਮੁੱਚ ਇਹਨਾਂ ਦੇ ਵਿੱਚੋਂ ਕੋਈ ਬਦਲਿਆ ਹੈ? ਬਿਲਕੁਲ ਨਹੀਂ। ਇਦਾਂ ਕਿਉਂ ਹੋਇਆ, ਇਹਦੇ ਬਾਰੇ ਥੋੜਾ ਸਮਾਂ ਬਾਅਦ ਚ ਗੱਲ ਕਰਾਂਗੇ। ਤੇ ਫਿਰ ਕੀ ਗੱਲ ਹੁੰਦੀ ਹੈ, ਫਿਰ ਦੋਨੇ ਇੱਕ ਦੂਜੇ ਨੂੰ ਕੀ ਕਹਿੰਦੇ ਨੇ, ਤੂੰ ਬਦਲ ਗਿਆ। ਪਰ ਕੀ ਸੱਚਮੁੱਚ ਇਹਨਾਂ ਦੇ ਵਿੱਚੋਂ ਕੋਈ ਬਦਲਿਆ ਹੈ? ਜ਼ਿਆਦਾਤਰ ਅਰੇਂਜ ਮੈਰਿਜ ਹੁੰਦੀਆਂ ਸੀ, ਮੁੰਡੇ ਵਾਲਿਆਂ ਨੂੰ ਕੁੜੀ ਦੀ ਦੱਸ ਪੈਂਦੀ ਜਾਂ ਕੁੜੀ ਵਾਲਿਆਂ ਨੂੰ ਮੁੰਡੇ ਦੀ ਦੱਸ ਪੈਂਦੀ, ਇੱਕ ਦੂਜੇ ਨੂੰ ਜਾ ਕੇ ਦੇਖਦੇ। ਗੁਰਦੁਆਰਾ ਸਾਹਿਬ ਜਾਂ ਕਿਸੇ ਜਗ੍ਹਾ ਤੇ ਇਕੱਠੇ ਹੁੰਦੇ, ਉਹਨਾਂ ਦੇ ਪਰਿਵਾਰਾਂ ਨੂੰ ਮੁੰਡਾ ਕੁੜੀ ਠੀਕ ਲੱਗਦੇ ਤਾਂ ਉੱਥੇ ਰਿਸ਼ਤਾ ਡਨ, ਤੇ ਫਿਰ ਮੁੰਡਾ ਕੁੜੀ ਸਿੱਧਾ ਜਾ ਕੇ ਮਿਲਦੇ ਸੀ ਆਨੰਦ ਕਾਰਜ ਤੇ ਜਾਂ ਵਿਆਹ ਦੇ ਮੰਡਪ ਤੇ। ਦੋ ਬਿਲਕੁਲ ਅਣਜਾਣ ਲੋਕ ਇੱਕ ਛੱਤ ਥੱਲੇ ਇੱਕ ਬੈੱਡਰੂਮ 'ਚ ਇਕੱਠੇ ਆ ਗਏ, ਉਹਨਾਂ ਦੇ ਵਿੱਚੋਂ ਕਿਸੇ ਨੂੰ ਨਹੀਂ ਪਤਾ ਕਿ ਇਹਦਾ ਸੁਭਾਅ ਕਿੱਦਾਂ ਦਾ, ਇਹਨੂੰ ਕੀ ਖਾਣਾ ਪਸੰਦ ਹੈ, ਕੀ ਪਾਉਣਾ ਪਸੰਦ ਹੈ, ਕੁਝ ਨਹੀਂ ਪਤਾ। ਫਿਰ ਵੀ ਅੱਜ ਲੋਕ ਕਹਿੰਦੇ ਨੇ ਕਿ ਪੁਰਾਣੇ ਵਿਆਹ ਜ਼ਿਆਦਾ ਚੱਲਦੇ ਸੀ। ਬਿਲਕੁਲ, ਪੁਰਾਣੇ ਵਿਆਹ ਜ਼ਿਆਦਾ ਚੱਲਦੇ ਸੀ, ਪਰ ਖੁਸ਼ੀ ਨਾਲ ਨਹੀਂ, ਮਜਬੂਰੀ ਨਾਲ। ਹੁਣ ਇਹ ਗੱਲ ਤੇ ਕੋਈ ਮੇਰੇ ਨਾਲ ਸਹਿਮਤ ਹੋਵੇਗਾ ਤੇ ਕੋਈ ਨਹੀਂ ਹੋਵੇਗਾ, ਆਪਣੇ ਆਪਣੇ ਵਿਚਾਰ ਨੇ। ਸਿੱਧੀ ਜੀ ਗੱਲ ਹੈ ਕਿ ਉਹ ਸਮਿਆਂ ਦੇ ਵਿੱਚ ਤਲਾਕ ਨੂੰ ਇੱਕ ਬਹੁਤ ਜ਼ਿਆਦਾ ਮਾੜੀ ਤੇ ਮੰਦਭਾਗੀ ਗੱਲ ਮੰਨਿਆ ਜਾਂਦਾ ਸੀ। ਔਰਤਾਂ ਦੇ ਕੋਲ ਤਲਾਕ ਦੇਣ ਦੀ ਆਪਸ਼ਨ ਹੀ ਨਹੀਂ ਸੀ ਉਹ ਸਮਿਆਂ ਦੇ ਵਿੱਚ, ਭਾਵੇਂ ਔਰਤ ਦੇ ਨਾਲ ਧੱਕਾ ਹੋਵੇ, ਮਾਰ ਕਟਾਈ ਹੋਵੇ, ਦਬਾਅ ਬਣਾ ਕੇ ਰੱਖਿਆ ਜਾਏ। ਸਮਾਜ ਦਾ ਧੀ ਦੇ ਮਾਪਿਆਂ ਦਾ ਇੱਕੋ ਇੱਕ ਕਹਿਣਾ ਹੁੰਦਾ ਸੀ, ਕੋਈ ਨਾ ਪੁੱਤ, ਇਹ ਹੁੰਦਾ ਹੀ ਆ, ਹੌਲੀ ਹੌਲੀ ਫਰਕ ਪੈ ਜਾਊਗਾ, ਕੋਈ ਗੱਲ ਨਹੀਂ। ਨਤੀਜਾ ਕੀ ਹੋਇਆ, ਵਿਆਹ ਤਾਂ ਲੰਬੇ ਚੱਲਦੇ ਸੀ ਪਰ ਅੰਦਰੋਂ ਖੁਸ਼ ਕੋਈ ਵੀ ਨਹੀਂ ਹੁੰਦਾ। ਅੱਜ ਦੇ ਸਮੇਂ ਸਿਸਟਮ ਪੂਰਾ ਬਦਲ ਚੁੱਕਾ ਹੈ, ਅੱਜ ਔਰਤਾਂ ਦੇ ਕੋਲ ਪੜ੍ਹਾਈ ਹੈ, ਨੌਕਰੀਆਂ ਨੇ, ਆਜ਼ਾਦੀ ਹੈ। ਜੇ ਉਹਨਾਂ ਨੂੰ ਕੁਝ ਗਲਤ ਲੱਗਦਾ ਹੈ ਤਾਂ ਉਹਨਾਂ ਦੇ ਕੋਲ ਰਿਸ਼ਤਾ ਤੇ ਘਰ ਛੱਡਣ ਦਾ ਪੂਰਾ ਹੱਕ ਹੈ। ਕਿਸੇ ਕੁੜੀ ਦੇ ਨਾਲ ਸਹੁਰੇ ਪਰਿਵਾਰ ਦੇ ਵਿੱਚ ਸੱਚਮੁੱਚ ਧੱਕਾ ਹੋ ਰਿਹਾ ਹੈ ਤਾਂ ਕੁੜੀਆਂ ਦੇ ਕੋਲ ਇਦਾਂ ਦੇ ਅਧਿਕਾਰ ਹੋਣੇ ਲਾਜ਼ਮੀ ਨੇ। ਪਰ ਇੱਥੇ ਇੱਕ ਐਂਗਲ ਹੋਰ ਵੀ ਹੈ ਕਿ ਜਦੋਂ ਕੋਈ ਕੁੜੀ ਇਹਨਾਂ ਅਧਿਕਾਰਾਂ ਦੀ ਗਲਤ ਵਰਤੋਂ ਕਰਦੀ ਹੈ, ਮੰਨ ਲਓ ਮੁੰਡਾ ਸਹੀ ਹੈ, ਕੁੜੀ ਸਹੁਰੇ ਘਰ ਨਹੀਂ ਰਹਿਣਾ ਚਾਹੁੰਦੀ ਜਾਂ ਕੁੜੀ ਦੇ ਮਾਂ ਪਿਓ ਨੇ ਧੱਕੇ ਦੇ ਨਾਲ ਉੱਥੇ ਵਿਆਹ ਤਾਂ, ਕੁੜੀ ਕਹਿੰਦੀ ਹੈ ਮੈਂ ਨਹੀਂ ਰਹਿਣਾ, ਮੁੰਡੇ ਕੋਲ ਸਿਰਫ ਇੱਕੋ ਇੱਕ ਜਵਾਬ ਹੁੰਦਾ ਹੈ ਕਿ ਤੂੰ ਜਾਣਾ ਤਾਂ ਜਾ ਪਰ ਮੇਰੇ ਤੇ ਕੋਈ ਕੇਸ ਨਾ ਕਰੀ। ਫਿਰ ਉਹੀ ਗੱਲ ਕਿ ਕੁੜੀਆਂ ਨੂੰ ਇੰਨੇ ਅਧਿਕਾਰ ਤਾਂ ਮਿਲੇ ਨੇ ਕਿਉਂਕਿ ਇਹਨਾਂ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੋਇਆ ਹੈ, ਪਰ ਅੱਜ ਦੇ ਸਮੇਂ ਕਿਤੇ ਨਾ ਕਿਤੇ ਕੋਈ ਨਾ ਕੋਈ ਇਹ ਅਧਿਕਾਰਾਂ ਦੀ ਗਲਤ ਵਰਤੋਂ ਕਰ ਰਿਹਾ ਹੈ। ਅਕਸਰ ਆਪਾਂ ਦੇਖਦੇ ਹਾਂ, ਤੁਹਾਨੂੰ ਪਤਾ ਹੈ ਕਿ ਵਿਆਹ ਟੁੱਟਣ ਦਾ ਸਭ ਤੋਂ ਵੱਡਾ ਦੁਸ਼ਮਣ ਕਿਹੜਾ, ਜਿਹਦੀ ਵਜ੍ਹਾ ਦੇ ਨਾਲ ਮੋਸਟਲੀ 99% ਵਿਆਹ ਟੁੱਟਦੇ ਨੇ? ਤੁਸੀਂ ਕਿਸੇ ਆਪਣੇ ਦੋਸਤ ਨੂੰ ਪੁੱਛੋ ਕਿ ਤੈਨੂੰ ਕਿੱਦਾਂ ਦੀ ਕੁੜੀ ਚਾਹੀਦੀ ਹੈ, ਤੁਸੀਂ ਕੁੜੀਆਂ ਹੋ ਤਾਂ ਆਪਣੀ ਕਿਸੇ ਫਰੈਂਡ ਨੂੰ ਪੁੱਛੋ ਕਿ ਤੈਨੂੰ ਕਿੱਦਾਂ ਦਾ ਮੁੰਡਾ ਚਾਹੀਦਾ। ਮੋਸਟਲੀ ਬਹੁਤ ਜ਼ਿਆਦਾ ਚਾਂਸ ਨੇ ਕਿ ਤੁਹਾਡੀ ਫਰੈਂਡ ਕਹੇਗੀ ਕੱਦ ਹੋਵੇ 6 ਫੁੱਟ, ਸੋਹਣਾ ਸੁਨੱਖਾ ਹੋਵੇ, ਮਹੀਨੇ ਦਾ ਲੱਖਾਂ ਕਮਾਉਂਦਾ ਹੋਵੇ, ਚੰਗਾ ਪੜ੍ਹਿਆ ਲਿਖਿਆ ਹੋਵੇ, ਘਰ ਬਾਰ ਵਧੀਆ ਬਣਿਆ ਹੋ, ਪਰਿਵਾਰ ਦੇ ਵਿੱਚ ਸਿਰਫ ਮਾਂ ਪਿਓ ਹੋਣ, ਹੋ ਸਕੇ ਤਾਂ ਅੱਡ ਰਹਿੰਦਾ ਹੋਵੇ ਇਕੱਲਾ, ਤੇ ਚੰਗੇ ਗੁਣ ਹੋਣ, ਕੋਈ ਨਸ਼ਾ ਪਤਾ ਨਾ ਕਰਦਾ ਹੋ। ਦੂਜੇ ਪਾਸੇ ਕਿਸੇ ਮੁੰਡੇ ਨੂੰ ਪੁੱਛੋ ਕਿ ਤੂੰ ਕਿੱਦਾਂ ਦੀ ਕੁੜੀ ਦੇ ਨਾਲ ਵਿਆਹ ਕਰਨਾ ਚਾਹੁੰਦਾ, ਮੁੰਡੇ ਦਾ ਜਵਾਬ ਹੋਵੇਗਾ ਸੋਹਣੀ ਹੋਵੇ, ਸੁਨੱਖੀ ਹੋਵੇ, ਪੜ੍ਹੀ ਲਿਖੀ ਹੋਵੇ, ਮੇਰੀ ਮੰਮੀ ਨੂੰ ਪਸੰਦ ਆਵੇ, ਘਰ ਦੇ ਕੰਮ ਕਰੇ, ਸਿੰਪਲ ਕੱਪੜੇ ਪਾਉਂਦੀ ਹੋਵੇ ਜਿਵੇਂ ਸਾਡੇ ਘਰ ਦੇ ਕਹਿਣ ਉਦਾਂ ਕਰੇ, ਮੁੰਡਿਆਂ ਦੇ ਨਾਲ ਗੱਲਾਂ ਨਾ ਕਰਦੀ ਹੋਵੇ। ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਹੈ, ਤੁਸੀਂ ਇਨਸਾਨ ਲੱਭ ਰਹੇ ਹੋ ਵਿਆਹ ਕਰਨ ਦੇ ਲਈ ਜਾਂ ਤੁਸੀਂ ਗੱਡੀ ਲੈ ਰਹੇ ਹੋ ਕਿ ਇਹਦੇ ਵਿੱਚ ਟਾਇਰ ਇਦਾਂ ਦੇ ਹੋਣੇ ਚਾਹੀਦੇ ਨੇ, ਇਹਦੇ ਸੀਟ ਕਵਰ ਇਦਾਂ ਦੇ ਹੋਣੇ ਚਾਹੀਦੇ ਨੇ, ਜੋ ਵੀ ਆਪਣਾ ਜੀਵਨ ਸਾਥੀ ਲੱਭਦੇ ਨੇ, ਸਾਰਿਆਂ ਦੇ ਅੰਦਰ ਇੱਕੋ ਹੀ ਕੀੜਾ ਹੁੰਦਾ ਹੈ ਕਿ ਉਹ ਬਿਲਕੁਲ ਪਰਫੈਕਟ ਹੋਵੇ, ਆਲਰਾਊਂਡਰ ਹੋਵੇ, ਕੋਈ ਕਮੀ ਨਾ ਹੋਵੇ ਉਹਦੇ 'ਚ। ਪਰ ਕਮੀਆਂ ਹਰੇਕ ਦੇ ਵਿੱਚ ਹੁੰਦੀਆਂ ਨੇ, ਸਮਝੌਤਾ ਕਰਨ ਨੂੰ ਕੋਈ ਤਿਆਰ ਨਹੀਂ। ਮੰਨ ਲਓ ਤੁਹਾਡੀ ਪਾਰਟਨਰ ਬਹੁਤ ਵਧੀਆ ਹੈ, ਉਹ ਘਰ ਦੇ ਕੰਮ ਵੀ ਕਰਦੀ ਹੈ, ਪੜ੍ਹੀ ਲਿਖੀ ਵੀ ਹੈ, ਪਰ ਸੁਬਾਹ ਲੇਟ ਉੱਠਦੀ ਹੈ, ਬਾਕੀ ਸਾਰੀਆਂ ਗੱਲਾਂ ਤੇ ਪਰਦਾ ਪੈ ਜਾਣਾ, ਸੁਬਾਹ ਉੱਠਣ ਵਾਲੀ ਗੱਲ ਉਹਦੀ ਫੜ ਲੈਣੀ ਹੈ ਸਾਰੇ ਪਰਿਵਾਰ ਨੇ, ਇਹ ਤਾਂ ਸੁਬਾਹ ਲੇਟ ਉੱਠਦੀ ਹੈ। ਇੱਥੇ ਤੁਹਾਨੂੰ ਸਮਝੌਤੇ ਕਰਨੇ ਪੈਂਦੇ ਨੇ ਤੇ ਸਮਝੌਤੇ ਦਾ ਨਾਮ ਹੀ ਵਿਆਹ ਹੈ, ਜ਼ਿੰਦਗੀ ਹੈ। ਕੋਈ ਨਾ ਹੌਲੀ ਹੌਲੀ ਉਹਨੂੰ ਆਦਤ ਪੈ ਜਾਏਗੀ, ਥੋੜਾ ਸਮਾਂ ਦਿਓ। ਕੁੜੀਆਂ ਨੂੰ ਵੀ ਦੇਖਣਾ ਚਾਹੀਦਾ ਹੈ, ਉਹਨਾਂ ਦਾ ਹਸਬੈਂਡ ਚੰਗਾ ਹੈ, ਉਹਨਾਂ ਦੀ ਕੇਅਰ ਕਰਦਾ ਹੈ, ਕੁੜੀ ਦੇ

0: ਇੱਕ ਦੂਜੇ ਨੂੰ ਕੀ ਪਤਾ ਐਡਜਸਟਮੈਂਟ ਹੋ ਜਾਏ ਨਹੀਂ ਵੀਡੀਓ ਵੀ ਇੱਦਾਂ ਦੀਆਂ ਸਾਹਮਣੇ ਆਉਂਦੀਆਂ ਨੇ ਤੁਹਾਡੇ ਨਾਲ ਜੇ ਕੋਈ ਧੱਕਾ ਕਰ ਰਿਹਾ ਹੈ ਇੱਦਾਂ ਕਰ ਰਿਹਾ ਹੈ ਉਦੋਂ ਹੀ ਰਿਸ਼ਤੇ ਤੋੜ ਦਿਓ ਯੇ ਕਰ ਦਿਓ ਵੋ ਕਰ ਦਿਓ ਇੰਸਟਾਗ੍ਰਾਮ ਦੇ ਉੱਪਰ ਚੈਲ ਕੇ ਆਉਂਦੀਆਂ ਨੇ ਤੁਹਾਡੇ ਨਾਲ ਜੇ ਕੋਈ ਧੱਕਾ ਕਰ ਰਿਹਾ ਹੈ ਇੱਦਾਂ ਕਰ ਰਿਹਾ ਹੈ ਉਦੋਂ ਹੀ ਰਿਸ਼ਤੇ ਤੋੜ ਦਿਓ ਯੇ ਕਰ ਦਿਓ ਵੋ ਕਰ ਦਿਓ ਇੰਸਟਾਗ੍ਰਾਮ ਦੇ ਉੱਪਰ ਚੈਲ ਨੇ ਤੁਹਾਡੇ ਨਾਲ ਜੇ ਕੋਈ ਧੱਕਾ ਕਰ ਰਿਹਾ ਹੈ ਇੱਦਾਂ ਕਰ ਰਿਹਾ ਹੈ ਉਦੋਂ ਹੀ ਰਿਸ਼ਤੇ ਤੋੜ ਦਿਓ ਯੇ ਕਰ ਦਿਓ ਵੋ ਕਰ ਦਿਓ ਇੰਸਟਾਗ੍ਰਾਮ ਦੇ ਉੱਪਰ ਚੈਲ ਕੀ ਤੁਹਾਡੇ ਨਾਲ ਜੇ ਕੋਈ ਧੱਕਾ ਕਰ ਰਿਹਾ ਹੈ ਇੱਦਾਂ ਕਰ ਰਿਹਾ ਹੈ ਉਦੋਂ ਹੀ ਰਿਸ਼ਤੇ ਤੋੜ ਦਿਓ ਯੇ ਕਰ ਦਿਓ ਵੋ ਕਰ ਦਿਓ ਇੰਸਟਾਗ੍ਰਾਮ ਦੇ ਉੱਪਰ ਚੈਲ ਕੀਤਾ ਤੁਹਾਡੇ ਨਾਲ ਜੇ ਕੋਈ ਧੱਕਾ ਕਰ ਰਿਹਾ ਹੈ ਇੱਦਾਂ ਕਰ ਰਿਹਾ ਹੈ ਉਦੋਂ ਹੀ ਰਿਸ਼ਤੇ ਤੋੜ ਦਿਓ ਯੇ ਕਰ ਦਿਓ ਵੋ ਕਰ ਦਿਓ ਇੰਸਟਾਗ੍ਰਾਮ ਦੇ ਉੱਪਰ ਚੈਲ ਕੀਤਾ ਜਾਂਦਾ ਹੈ ਕਿ ਕੋਈ ਧੱਕਾ ਕਰ ਰਿਹਾ ਹੈ ਇੱਦਾਂ ਕਰ ਰਿਹਾ ਹੈ ਉਦੋਂ ਹੀ ਰਿਸ਼ਤੇ ਤੋੜ ਦਿਓ ਯੇ ਕਰ ਦਿਓ ਵੋ ਕਰ ਦਿਓ ਇੰਸਟਾਗ੍ਰਾਮ ਦੇ ਉੱਪਰ ਚੈਲ ਕੀਤਾ ਜਾਂਦਾ ਹੈ ਕਿ ਮੇਰਾ ਧੱਕਾ ਕਰ ਰਿਹਾ ਹੈ ਇੱਦਾਂ ਕਰ ਰਿਹਾ ਹੈ ਉਦੋਂ ਹੀ ਰਿਸ਼ਤੇ ਤੋੜ ਦਿਓ ਯੇ ਕਰ ਦਿਓ ਵੋ ਕਰ ਦਿਓ ਇੰਸਟਾਗ੍ਰਾਮ ਦੇ ਉੱਪਰ ਚੈਲ ਕੀਤਾ ਜਾਂਦਾ ਹੈ ਕਿ ਮੇਰਾ ਜੋ ਡਿਵੋਰਸ ਹੋ ਗਿਆ ਪਾਰਟੀਆਂ ਕੀਤੀਆਂ ਜਾਂਦੀਆਂ ਨੇ ਜੋ ਇਨਸਾਨ ਹੈ ਉਦੋਂ ਹੀ ਰਿਸ਼ਤੇ ਤੋੜ ਦਿਓ ਯੇ ਕਰ ਦਿਓ ਵੋ ਕਰ ਦਿਓ ਇੰਸਟਾਗ੍ਰਾਮ ਦੇ ਉੱਪਰ ਚੈਲ ਕੀਤਾ ਜਾਂਦਾ ਹੈ ਕਿ ਮੇਰਾ ਲੈ ਲਾ ਡਿਵੋਰਸ ਇੱਕ ਹੋਰ ਬਹੁਤ ਵੱਡਾ ਕਾਰਨ ਹੈ ਸੇਮ ਚੀਜ਼ ਸੱਸ ਦੀ ਧੀ ਦੇ ਨਾਲ ਸਹੁਰੇ ਘਰ ਦਾ ਕੰਮ ਤੋਂ ਘਰ ਆਇਆ ਨੂੰ ਕਹਿੰਦੀ ਹੈ ਮੰਮੀ ਨੇ ਮੈਨੂੰ ਅੱਜ ਇਦਾਂ ਕਿਹਾ ਤੇ ਮਾਂ ਕਹਿੰਦੀ ਹੈ ਤੇਰੀ ਘਰ ਵਾਲੀ ਮੇਰੀ ਗੱਲ ਨਹੀਂ ਸੁਣਦੀ ਤੇ ਮੁੰਡਾ ਵਿਚਾਲੇ ਫਸ ਜਾਂਦਾ ਹੈ ਤੇ ਮੋਸਟਲੀ ਮੁੰਡੇ ਇੱਥੇ ਹਾਰ ਜਾਂਦੇ ਨੇ ਅਸਲੀ ਜੋ ਸਮੱਸਿਆ ਹੈ ਉਹ ਹੈ ਪੁਰਾਣੀ ਤੇ ਨਵੀਂ ਸੋਚ ਦਾ ਟਕਰਾਅ ਹੋ ਸਕਦਾ ਹੈ ਕਿ ਜੋ ਤੁਹਾਡੀ ਪਾਰਟਨਰ ਹੈ ਮਤਲਬ ਕਿ ਤੁਹਾਡੀ ਵਾਈਫ ਉਹਨੇ ਆਪਣੇ ਘਰ ਦੇ ਵਿੱਚ ਆਪਣੀ ਮਾਂ ਦੇ ਨਾਲ ਹਮੇਸ਼ਾ ਦੁਰਵਿਵਹਾਰ ਹੁੰਦਾ ਦੇਖਿਆ ਸੱਸ ਵੱਲੋਂ ਫਾਦਰ ਵੱਲੋਂ ਤੇ ਤੁਹਾਡੀ ਵਾਈਫ ਕਹਿੰਦੀ ਹੈ ਕਿ ਮੇਰੀ ਮਾਂ ਨੇ ਸਭ ਕੁਝ ਦੇਖਿਆ ਮੈਂ ਆਪਣੇ ਦੁਰਵਿਵਹਾਰ ਹੁੰਦਾ ਦੇਖਿਆ ਸੱਸ ਵੱਲੋਂ ਫਾਦਰ ਵੱਲੋਂ ਤੇ ਤੁਹਾਡੀ ਵਾਈਫ ਕਹਿੰਦੀ ਹੈ ਕਿ ਮੇਰੀ ਮਾਂ ਨੇ ਸਭ ਕੁਝ ਦੇਖਿਆ ਮੈਂ ਆਪਣੇ ਨਾਲ ਇਹ ਚੀਜ਼ਾਂ ਨਹੀਂ ਚੱਲਣ ਹੁੰਦਾ ਦੇਖਿਆ ਸੱਸ ਵੱਲੋਂ ਫਾਦਰ ਵੱਲੋਂ ਤੇ ਤੁਹਾਡੀ ਵਾਈਫ ਕਹਿੰਦੀ ਹੈ ਕਿ ਮੇਰੀ ਮਾਂ ਨੇ ਸਭ ਕੁਝ ਦੇਖਿਆ ਮੈਂ ਆਪਣੇ ਨਾਲ ਇਹ ਚੀਜ਼ਾਂ ਨਹੀਂ ਚੱਲਣੀਆਂ ਮੈਂ ਸਿੱਖਿਆ ਸੱਸ ਵੱਲੋਂ ਫਾਦਰ ਵੱਲੋਂ ਤੇ ਤੁਹਾਡੀ ਵਾਈਫ ਕਹਿੰਦੀ ਹੈ ਕਿ ਮੇਰੀ ਮਾਂ ਨੇ ਸਭ ਕੁਝ ਦੇਖਿਆ ਮੈਂ ਆਪਣੇ ਨਾਲ ਇਹ ਚੀਜ਼ਾਂ ਨਹੀਂ ਚੱਲਣੀਆਂ ਮੈਂ ਸਮਝੌਤਾ ਉਹਦੇ ਕੰਟਰੋਲ 'ਚ ਮੇਰੀ ਮਾਂ ਹੈ ਇਦਾਂ ਹੀ ਮੇਰੇ ਦਾਜ ਦੇ ਝੂਠੇ ਕੇਸ ਗੁਜ਼ਾਰਾ ਭੱਤੇ ਦੇ ਪਤਾ ਹੀ ਨਹੀਂ ਕਿੰਨੇ ਮਾਮਲੇ ਭਰੇ ਪਏ ਜਿੱਥੇ ਇਹ ਕਾਨੂੰਨ ਔਰਤਾਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਨੇ ਉੱਥੇ ਦੂਜੇ ਪਾਸੇ ਕਿਤੇ ਨਾ ਕਿਤੇ ਇਹਨਾਂ ਕਾਨੂੰਨਾਂ ਦੀ ਕੋਈ ਦੁਰਵਰਤੋਂ ਵੀ ਕਰ ਰਿਹਾ ਅਸਲ ਦੇ ਵਿੱਚ ਸਮੱਸਿਆ ਕਾਨੂੰਨ ਨਹੀਂ ਕਾਨੂੰਨ ਬਹੁਤ ਚੰਗੇ ਨੇ ਸਮੱਸਿਆ ਹੈ ਜਦੋਂ ਇਹਨਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਇਦਾਂ ਦੇ ਹਾਲਾਤ ਆਪਣੇ ਆਲੇ ਦੁਆਲੇ ਦੇਖ ਕੇ ਲੋਕਾਂ ਨੂੰ ਪਿਆਰ ਦੇ ਉੱਪਰ ਵਿਆਹ ਦੇ ਉੱਪਰ ਭਰੋਸਾ ਹੀ ਨਹੀਂ ਰਿਹਾ ਜਿਹੜੇ ਵਿਆਹ ਨੂੰ ਨੌਜਵਾਨ ਪੀੜ੍ਹੀ ਕਿਸੇ ਸਮੇਂ ਇੱਕ ਸੁਪਨੇ ਵਾਂਗੂ ਇੱਕ ਮੰਜ਼ਿਲ ਵਾਂਗੂ ਦੇਖਦੀ ਸੀ ਤੇ ਹੁਣ ਉਹੀ ਵਿਆਹ ਬੋਝ ਮੁਸੀਬਤ ਲੱਗਣ ਲੱਗ ਗਿਆ ਹੈ ਇੱਕ ਹੋਰ ਬਹੁਤ ਵੱਡਾ ਕਾਰਨ ਹੈ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਵਿਆਹਤਾ ਜੋੜੇ ਨੇ 70% ਆਪਣੇ ਮਾਂ ਪਿਓ ਦੇ ਨਾਲ ਰਹਿੰਦੇ ਨੇ ਇੱਕ ਛੋਟਾ ਜਿਹਾ ਘਰ ਹੁੰਦਾ ਹੈ ਦੋ ਕਮਰਿਆਂ ਵਾਲਾ ਮੁੰਡਾ ਤੇ ਕੁੜੀ ਇੱਕ ਦੂਜੇ ਦੇ ਨੇੜੇ ਦੀ ਹੋ ਕੇ ਲੰਘਦੇ ਵੀ ਨੇ ਇਹ ਛੋਟੇ ਜਿਹੇ ਘਰ ਵਿੱਚ ਦੀ ਤਾਂ ਇੱਕ ਤਰ੍ਹਾਂ ਦੇ ਨਾਲ ਕ੍ਰਾਈਮ ਵਾਂਗੂ ਦੇਖਿਆ ਜਾਂਦਾ ਹੈ ਬਾਕੀ ਪਰਿਵਾਰ ਵੱਲੋਂ ਵਿਆਹ ਕਰਵਾ ਕੇ ਵੀ ਲੋਕ ਕੇ ਰਹਿਣਾ ਪੈਂਦਾ ਹੈ ਆਪਣੇ ਘਰ ਦੇ ਅੰਦਰ ਇਦਾਂ ਦੇ ਮਾਹੌਲ ਦੇ ਵਿੱਚ ਕਿਵੇਂ ਰਿਸ਼ਤੇ ਬਚਣਗੇ ਜਿੱਥੇ ਤੁਹਾਨੂੰ ਆਪਣੇ ਘਰ ਦੇ ਵਿੱਚ ਹੀ ਟੋਕਿਆ ਜਾਂਦਾ ਹੈ ਕਿ ਨਹੀਂ ਸ਼ਹਿਰ ਤੋਂ ਖੜ ਚੰਗਾ ਨਹੀਂ ਲੱਗਦਾ ਹੱਥ ਨਾਲ ਫੜ ਚੰਗਾ ਨਹੀਂ ਲੱਗਦਾ ਇਦਾਂ ਕਿਉਂ ਗੱਲਾਂ ਕਰਦਾ ਵਾ ਘਰ ਦੇ ਵਿੱਚ ਹੋਰ ਵੀ ਕਿੰਨੇ ਜਾਣੇ ਨੇ ਬੁਰਾ ਲੱਗਦਾ ਇਹ ਕਹਿਣਾ ਬਹੁਤ ਸੌਖਾ ਹੈ ਕਿ ਇੰਡੀਆ ਦੇ ਵਿੱਚ ਤਲਾਕ ਵੱਧ ਰਹੇ ਨੇ ਵਿਆਹ ਟੁੱਟ ਰਹੇ ਨੇ ਪਰ ਜੜ ਤੱਕ ਕੋਈ ਵੀ ਨਹੀਂ ਜਾਂਦਾ ਕਿ ਆਖਰਕਾਰ ਕਿਉਂ ਟੁੱਟ ਰਹੇ ਨੇ ਰੀਜ਼ਨ ਕੀ ਹੈ ਕਿਤੇ ਸਾਡੇ ਅੰਦਰ ਤਾਂ ਨਹੀਂ ਕਮੀਆਂ ਇੰਡੀਆ ਦੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ ਇਹ ਮੈਥ ਸਮਝਦੇ ਨੇ ਵਿਗਿਆਨ ਸਮਝਦੇ ਨੇ ਪਰ ਇੱਕ ਦੂਜੇ ਦੇ ਜਜ਼ਬਾਤ ਨਹੀਂ ਸਮਝਦੇ ਜਦੋਂ ਇੱਕ ਘਰ ਦੇ ਵਿੱਚ ਮੀਆਂ ਬੀਬੀ ਨਹੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਤਾਂ ਹੋਰ ਕਿਹੜਾ ਸਮਝੇਗਾ ਤੁਸੀਂ ਵਿਆਹਤਾ ਜੀਵਨ ਵਧੀਆ ਚਾਹੁੰਦੇ ਹੋ ਤਾਂ ਇੱਕ ਸ਼ਬਦ ਪੱਲੇ ਬੰਨ ਲਓ ਉਹ ਸ਼ਬਦ ਹੈ ਸੌਰੀ ਤੁਹਾਨੂੰ ਸੌਰੀ ਕਹਿਣਾ ਆਉਣਾ ਚਾਹੀਦਾ ਹੈ ਆਪਣੇ ਪਿਆਰ ਨੂੰ ਜਿਤਾਉਣਾ ਆਉਣਾ ਚਾਹੀਦਾ ਹੈ ਜ਼ਰੂਰ ਆਪਣਾ ਪਿਆਰ ਜਿਤਾਓ ਆਪਣੇ ਪਾਰਟਨਰ ਦੇ ਪ੍ਰਤੀ ਪਿਆਰ ਦਾ ਮਤਲਬ ਕਿ ਉਹਨੂੰ ਇਮੋਸ਼ਨਲ ਸਪੋਰਟ ਕਰੋ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਦੂਸਰੀ ਚੀਜ਼ ਤੁਸੀਂ ਇਹ ਗੱਲ ਪੱਲੇ ਬੰਨ ਲਓ ਕਿ ਮੇਰਾ ਜੀਵਨ ਸਾਥੀ ਪਰਫੈਕਟ ਨਹੀਂ ਹੋਵੇਗਾ ਉਹਦੇ ਵਿੱਚ ਕਮੀਆਂ ਹੋਣਗੀਆਂ ਜੀਵਨ ਸਾਥੀ ਨੂੰ ਵੀ ਚਾਹੀਦਾ ਹੈ ਕਿ ਜੇ ਤੁਹਾਡੇ ਵਿੱਚ ਕਮੀਆਂ ਨੇ ਤਾਂ ਹੌਲੀ ਹੌਲੀ ਉਹਨਾਂ ਨੂੰ ਇੰਪਰੂਵ ਕਰੋ ਠੀਕ ਕਰਨ ਦੀ ਕੋਸ਼ਿਸ਼ ਕਰੋ ਦੱਸ ਦਿਓ ਆਪਣੇ ਹਸਬੈਂਡ ਨੂੰ ਆਪਣੀ ਵਾਈਫ ਨੂੰ ਕਿ ਹਾਂ ਮੇਰੇ ਵਿੱਚ ਇਹ ਪ੍ਰੋਬਲਮ ਹੈ ਮੈਂ ਠੀਕ ਕਰੂੰ ਮੈਂ ਕੋਸ਼ਿਸ਼ ਕਰ ਰਿਹਾ ਮੈਂ ਇਹ ਬਦਲਦਾ ਆਪਣੀ ਕਮੀ ਨੂੰ ਸਹੀ ਨਾ ਠਹਿਰਾਓ ਤੁਸੀਂ ਘਰ ਦੇ ਵਿੱਚ ਖਲਾਰਾਂ ਪਾਉਂਦੇ ਹੋ ਤਾਂ ਕਹਿ ਦਿਓ ਕਿ ਕੋਈ ਨਾ ਮੈਂ ਇਹ ਚੀਜ਼ਾਂ ਨੂੰ ਹੌਲੀ ਹੌਲੀ ਠੀਕ ਕਰਨਾ ਸਿੱਖ ਰਿਹਾ ਮੈਂ ਆਪਣੀ ਆਦਤ ਬਦਲੂੰਗਾ ਇਹ ਨਾ ਕਹੋ ਕਿ ਮੈਂ ਤਾਂ ਇਦਾਂ ਹੀ ਕਰਦਾ ਮੈਂ ਤਾਂ ਸ਼ੁਰੂ ਤੋਂ ਹੀ ਐਵੇਂ ਕਰਦਾ ਇਹ ਤਾਂ ਠੀਕ ਹੈ ਸੁਬਹ ਉੱਠ ਕੇ ਸਾਰਾ ਕੁਝ ਕਲੀਅਰ ਕਰ ਦਿੱਤਾ ਇਹ ਤਾਂ ਨੋਰਮਲ ਚੀਜ਼ ਹੈ ਕਦੇ ਵੀ ਆਪਣੀ ਕਮੀ ਨੂੰ ਜਾਇਜ਼ ਨਾ ਠਹਿਰਾਓ ਕਈ ਚੀਜ਼ਾਂ ਨੇ ਜਿੱਥੇ ਤੁਸੀਂ ਅੰਡਰਸਟੈਂਡ ਕਰੋਗੇ ਤਾਂ ਹੀ ਰਿਸ਼ਤੇ ਚੱਲਣਗੇ ਅੱਜ ਦੇ ਸਮੇਂ ਦੇ ਵਿੱਚ ਇਦਾਂ ਨਹੀਂ ਕਿ ਮੈਂ ਵਿਆਹ ਲਿਆਂਦਾ ਤਾਂ ਤੁਹਾਡੀ ਵਾਈਫ ਜਾਂ ਤੁਹਾਡਾ ਹਸਬੈਂਡ ਉੱਥੇ ਹੀ ਰਹੇਗਾ ਨਹੀਂ ਪਰਫੈਕਟ ਪਾਰਟਨਰ ਲੱਭਣ ਦੀ ਬਜਾਏ ਪਰਫੈਕਟ ਪਾਰਟਨਰਸ਼ਿਪ ਬਣਾਓ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਦੇ ਵਿੱਚ ਦਿਓ ਕਿ ਤੁਹਾਨੂੰ ਕੀ ਲੱਗਦਾ ਕਿ ਇਦਾਂ ਦੀ ਚੀਜ਼ਾਂ ਦੇ ਨਾਲ ਵਿਆਹ ਬਚਾਏ ਜਾ ਸਕਦੇ ਨੇ ਜਾਂ ਤੁਹਾਨੂੰ ਲੱਗਿਆ ਕਿ ਇਹ ਵੀਡੀਓ
1: ਬਿਲਕੁਲ ਜੀ ਇਹ ਕਾਫੀ ਤੇਜ਼ੀ ਦੇ ਨਾਲ ਵੈਸੇ ਬੋਲ ਕੇ ਉਹਨਾਂ ਨੇ ਮੈਸੇਜ ਦਿੱਤਾ ਬਟ ਕਾਫੀ ਕੰਮ ਦੀਆਂ ਗੱਲਾਂ ਨੇ ਕਿਉਂਕਿ ਰਿਸ਼ਤੇ ਜਿਹੜੇ ਨੇ ਉਹ ਅੱਜ ਕੱਲ ਨਿਭਦੇ ਨਹੀਂ ਪਏ ਕਾਫੀ ਲੋਕੀ ਜਿਹੜੇ ਨੇ ਉਹ ਸਟਰਗਲ ਕਰ ਰਹੇ ਆ ਤੇ ਅਕਸਰ ਹੀ ਜਿਸ ਪਾਸੇ ਵੀ ਦੇਖਦੇ ਆ ਉਧਰਲੇ ਪਾਸੇ ਹੀ ਮੈਂ ਕਿਉਂਕਿ ਕਈ ਜਗ੍ਹਾ ਦੇ ਉੱਤੇ ਲੋਕਾਂ ਦੇ ਨਾਲ ਮਿਲਦਾ ਰਹਿੰਦਾ ਵਾ ਕਾਫੀ ਤੇ ਗੱਲਬਾਤ ਕਰਦੇ ਇਹੀ ਪਤਾ ਲੱਗਦਾ ਵੀ ਜਿਹੜੇ

0: ਟਾਈਮ ਦੇ ਟਾਈਮ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ। ਹੁਣ ਅਗੇਨ ਕਿਉਂਕਿ ਕਾਫੀ ਡਿਫੀਕਲਟ ਤੇ ਟਫ ਟਾਈਮ ਹੈਗਾ ਜੀ ਜੇ ਦੇਖਿਆ ਜਾਵੇ, ਕਿਉਂਕਿ ਲੋਕੀ ਜਿਹੜੇ ਨੇ ਉਹ ਕੰਪਰੋਮਾਈਜ਼ ਵਾਸਤੇ ਨਹੀਂ ਰੁਕਦੇ। ਪਹਿਲਾਂ ਕੰਪਰੋਮਾਈਜ਼ ਕਰਨ ਵਾਸਤੇ ਰੁਕਣਾ ਨਹੀਂ ਸੀ ਪੈਂਦਾ, ਪਹਿਲਾਂ ਇਹ ਕਰਨਾ ਪੈਂਦਾ ਸੀ ਕਿ ਬਾਏ ਡਿਫੋਲਟ ਇਹ ਮੰਨਿਆ ਜਾਂਦਾ ਸੀ ਕਿ ਲੇਡੀਜ਼ ਜਿਹੜੀਆਂ ਨੇ ਉਹ ਫੋਲੋ ਕਰਨਗੀਆਂ ਤੇ ਬੰਦਾ ਜਿਹੜਾ ਉਹਨੂੰ ਲੀਡ ਕਰੇਗਾ ਜਾਂ ਸਾਰੀਆਂ ਚੀਜ਼ਾਂ ਜਿਹੜੀਆਂ। ਹੁਣ ਕੁਛ ਕੁਛ ਜਗ੍ਹਾ ਦੇ ਉੱਤੇ ਲੇਡੀਜ਼ ਜਿਹੜੀਆਂ ਨੇ ਉਹ ਇਸ ਪਾਸੇ ਨੂੰ ਆ ਰਹੀਆਂ ਕਿ ਵੀ ਆਪਾਂ ਸਾਨੂੰ ਇਕੁਅਲ ਰਾਈਟ ਚਾਹੀਦੇ ਨੇ। ਹੁਣ ਉਹ ਇਕੁਅਲ ਰਾਈਟ ਦਾ ਮਤਲਬ ਜਿਹੜਾ ਉਹ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਕਾਫੀ ਵੈਸੇ ਇਹਨਾਂ ਨੇ ਗੱਲਾਂ ਜਿਹੜੀਆਂ ਨੇ ਕਲੀਅਰ ਕਰਤੀਆਂ ਤੇ ਮੈਨੂੰ ਲੱਗਦਾ ਵੀ ਇਹਦੇ ਤੇ ਮੈਂ ਹੋਰ ਗੱਲਬਾਤ ਕਰਾਂਗਾ ਤੇ ਉਹ ਪਤਾ ਨੀ ਕੀ ਉਹਦਾ ਮਤਲਬ ਨਿਕਲੇਗਾ। ਬਟ ਇਟਸ ਓਕੇ ਆਲਰੇਡੀ, ਮੈਨੂੰ ਲੱਗਦਾ ਵੀ ਤੁਸੀਂ ਕਾਫੀ ਇਹ ਰਿਪੋਰਟ ਜਿਹੜੀ ਸੁਣ ਲਈ। ਸੋ ਵੰਸ ਅਗੇਨ ਤੁਹਾਨੂੰ ਦੱਸ ਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਮੈਂ ਤੁਹਾਡਾ ਹੋਸਟ ਤੇ ਦੋਸਤ ਰਜੇਸ਼ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਆਉਣਾ। ਸੋ ਇਹਨਾਂ ਪ੍ਰੋਗਰਾਮਾਂ ਦੇ ਥਰੂ ਕੋਈ ਗੱਲਬਾਤ ਕਰਨੀ ਹੋਵੇ ਜਾਂ ਮੇਰੇ ਨਾਲ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਹੋਵੇ 403-400-0203 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। 403-400-0203 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਹੋਰ ਗੱਲਬਾਤ ਜਾਂ ਆਪਣੇ ਬਿਜ਼ਨਸ ਵਾਸਤੇ ਕੋਈ ਐਡਵਰਟਾਈਜਮੈਂਟ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ। ਸੰਡੇ ਦਾ ਦਿਨ ਜਿਹੜਾ ਉਹ ਪ੍ਰੋਗਰਾਮ 4 ਘੰਟੇ ਹੁੰਦਾ ਤੇ ਉਹਦੇ ਤੇ ਤੁਸੀਂ ਆਪਣੇ ਬਿਜ਼ਨਸ ਲੋਕੇਸ਼ਨ ਦੇ ਉੱਤੇ ਜੇ ਚਾਹੁੰਦੇ ਹੋ ਵੀ ਆਪਾਂ ਆ ਕੇ ਗੱਲਬਾਤ ਕਰੀਏ ਤੇ ਸਾਨੂੰ ਜ਼ਰੂਰ ਸੰਪਰਕ ਕਰੋ 403-400-0203 ਤੇ। ਇਸ ਤੋਂ ਇਲਾਵਾ ਸਿੰਬੋ ਇੰਜੀਨੀਅਰਿੰਗ ਦੇ ਇੱਕ ਨਵੇਂ ਪ੍ਰੋਡਕਟ ਜਿਹੜੇ ਨੇ ਜੀ ਉਹ ਆਪਾਂ ਲਾਂਚ ਕੀਤੇ ਨੇ ਜਿਹਦੇ 'ਚ CNC ਦੇ ਕਾਫੀ ਹਾਈਟੈਕ ਪ੍ਰੋਡਕਟ ਜਿਹੜੇ ਨੇ 5-axis ਟਾਈਪ ਜਿਹੜੇ ਹੁੰਦੇ ਆ ਉਹ ਤੁਹਾਡੇ ਵਾਸਤੇ ਬਣਾਏ ਜਾਂਦੇ ਆ ਤੇ ਉਹਦੇ ਨਾਲ ਨਾਲ ਜਿਹੜੇ ਇੰਜੀਨੀਅਰਿੰਗ ਪ੍ਰੋਡਕਟ ਤੋਂ ਇਲਾਵਾ ਇੰਜੀਨੀਅਰਿੰਗ ਸਰਵਿਸਿਸ ਨੇ ਜੇ ਕਿਸੇ ਵੀ ਤਰ੍ਹਾਂ ਦਾ ਕੰਸਟਰਕਸ਼ਨ ਦਾ ਕੋਈ ਕੰਮ ਹੈ ਜੇ 'ਚ ਇੰਜੀਨੀਅਰਿੰਗ ਸਰਵਿਸਿਸ ਦੀ ਲੋੜ ਹੈ ਜਾਂ ਕਮਰਸ਼ੀਅਲ ਰੈਜੀਡੈਂਸ਼ੀਅਲ ਇੰਡਸਟਰੀਅਲ ਕਿਸੇ ਵੀ ਤਰ੍ਹਾਂ ਦਾ ਹੋਵੇ ਤੇ ਉਹ ਸਾਰਾ ਕੁਝ ਜਿਹੜਾ ਉਹ ਆਪਾਂ ਤੁਹਾਡੇ ਵਾਸਤੇ ਰਿਪੋਰਟਸ ਤਿਆਰ ਕਰਕੇ ਦਿੰਦੇ ਹਾਂ। ਕੰਪਲਾਇੰਸ ਦਾ ਕੋਈ ਕੰਮ ਹੋਵੇ, ਐਨੀਥਿੰਗ ਤੁਹਾਨੂੰ ਲੱਗਦਾ ਵੀ ਉਹਦੇ ਨਾਲ ਰਿਲੇਟਡ ਹੈਗੀ ਹੈ ਤੇ ਅਗੇਨ symboengineering.ca ਤੇ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਉਹਦੇ ਨਾਲ ਨਾਲ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਵੀ ਕਿੰਨੀਆਂ ਵਧੀਆ ਤੇ ਖੂਬਸੂਰਤ ਵੈਬਸਾਈਟ ਬਣੀਆਂ ਨੇ। ਆਪਣੇ ਬਿਜ਼ਨਸ ਵਾਸਤੇ ਵੀ ਤੁਸੀਂ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਇਹਦੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਕਿ ਤੁਹਾਡਾ ਬਿਜ਼ਨਸ ਜਿਹੜਾ ਉਹ ਵਧੀਆ ਤਰੀਕੇ ਨਾਲ ਜੁੜ ਸਕੇ ਤੇ iwebguide.ca ਤੇ ਵਿਜ਼ਿਟ ਕਰਕੇ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਲਈ ਜਾ ਸਕਦੀ। ਇੱਕ ਛੋਟੀ ਜਿਹੀ ਬ੍ਰੇਕ ਲੈਣੀ ਜੀ, ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਪਤਾ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ, ਅਗਲੀ ਖਬਰ ਵਾਲੇ ਪਾਸੇ ਚੱਲਾਂਗੇ। ਥੈਂਕ ਯੂ ਵੈਰੀ ਮੱਚ ਬਲਰਾਜ ਜੀ ਵੰਸ ਅਗੇਨ, ਕਿਉਂਕਿ ਤੁਸੀਂ ਟੋਪਿਕ ਦਾ ਪਸੰਦ ਕਰਦੇ ਹੋ ਨਾਲ ਦੀ ਨਾਲ ਹੀ ਆਪਣੀ ਫੀਡਬੈਕ ਵੀ ਦਿੰਦੇ ਨੇ। ਹੋਰ ਵੀ ਦੋਸਤ ਜਿਹਨਾਂ ਨੂੰ ਲੱਗਦਾ ਕਿ ਤੁਸੀਂ ਆਪਣੀ ਫੀਡਬੈਕ ਦੇਣਾ ਚਾਹੁੰਦੇ ਹੋ ਤੇ 403-400-0203 ਤੇ ਮੇਰੇ ਫੋਨ ਦੇ ਉੱਤੇ ਜਿਹੜਾ ਉਹ ਆਪਣੀ ਫੀਡਬੈਕ ਜਿਹੜੀ ਦੇ ਸਕਦੇ ਹੋ। ਸੋ ਸੁਣਦੇ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ, ਫਿਰ ਵਾਪਸ ਮਿਲ ਕੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਇਸੇ ਤਰੀਕੇ ਨਾਲ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ iwebguide ਵਾਲਿਆਂ ਨੂੰ 403-400-0203 ਤੇ ਕਾਲ ਕਰਨ ਦੀ www.iwebguide.ca।
2: एयरड्री अब आपकी फैमिली की सेहत को मिल गया है एक नया घर।
3: पेश है लाइफ लाइन मेडिकल क्लिनिक जहां बेहतरीन देखभाल आपके बिल्कुल करीब है।
2: मिलिए डॉक्टर मखर शाह और डॉक्टर समरीन रहमान से।
3: हमारे तजुर्बाकार डॉक्टर्स आपको देती है मुकम्मल केयर।
2: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक

0: corner within a 250-kilometer reach. Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website,
1: www.sabrang.ca. ਅੱਜ ਦਾ ਖਾਲਸ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਖਾਲਸ ਟੀਵੀ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਹੈਡਲਾਈਨਸ ਤੇ ਹੈਡਲਾਈਨਸ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਦਾ ਖਾਲਸ ਵਿਚਾਰ ਚੰਗੇ ਦਿਨਾਂ ਲਈ ਸ਼ੁਕਰਾਨਾ ਕਰੋ ਅਤੇ ਔਖੇ ਦਿਨਾਂ ਤੋਂ ਸਿੱਖੋ ਇਹ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅੱਜ ਦੀਆਂ ਹੈਡਲਾਈਨਸ ਬੰਦੀ ਸਿੰਘ ਰਿਹਾਈ ਮਾਰਚ ਦਾ ਅੱਜ ਦੂਜਾ ਦਿਨ ਹੈ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗੀ ਸੰਪੂਰਨਤਾ ਬੀਤੇ ਦਿਨੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹੋਈ ਸੀ ਆਰੰਭਤਾ ਭਾਰਤ ਪਾਕਿਸਤਾਨ ਵਿਚਾਲੇ ਗੋਲਡ ਮੈਡਲ ਲਈ ਅੱਜ ਮਹਾ ਮੁਕਾਬਲਾ ਏਸ਼ੀਆਈ ਖੇਡਾਂ ਚ ਅੱਜ ਆਹਮੋ ਸਾਹਮਣੇ ਹੋਣਗੀਆਂ ਦੋਵੇਂ ਟੀਮਾਂ ਭਾਰਤੀ ਸਮੇਂ ਮੁਤਾਬਕ ਦੁਪਹਿਰ ਡੇਢ ਵਜੇ ਸ਼ੁਰੂ ਹੋਵੇਗਾ ਮੈਚ 44 ਸਾਲ ਬਾਅਦ ਭਾਰਤ ਨੇ ਜਿੱਤਿਆ ਮਹਿਲਾ ਹਾਕੀ ਮੁਕਾਬਲੇ ਚ ਗੋਲਡ ਮੈਡਲ ਫਾਈਨਲ ਚ ਚੀਨ ਨੂੰ 1-0 ਨਾਲ ਹਰਾ ਕੇ ਭਾਰਤ ਨੇ ਰਚਿਆ ਹੈ ਇਤਿਹਾਸ ਏਸ਼ੀਆਈ ਖੇਡਾਂ ਚ ਭਾਰਤ ਦਾ ਗੋਲਡ ਮੈਡਲ ਦਾ ਅੰਕੜਾ 16 ਤੇ ਪਹੁੰਚਿਆ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਸੌਂਪਿਆ ਰਸਮੀ ਅਸਤੀਫਾ ਪੰਜਾਬ ਦੇ ਹਾਲਾਤਾਂ ਤੇ ਕਾਂਗਰਸ ਦੀਆਂ ਚੁਣੌਤੀਆਂ ਤੇ ਹੋਈ ਹੈ ਚਰਚਾ ਵੜਿੰਗ ਬੋਲੇ ਜਦੋਂ ਵੀ ਲੋੜ ਪਈ ਪਾਰਟੀ ਨਾਲ ਖੜੇ ਰਹਾਂਗਾ ਐਲਪੀਯੂ ਹਿੰਸਾ ਮਾਮਲੇ ਚ ਹੁਣ ਤੱਕ 9 ਹੋਏ ਨੇ ਗ੍ਰਿਫਤਾਰ 20 ਮੁਲਜ਼ਮ ਨਾਮਜ਼ਦ ਸੀਸੀਟੀਵੀ ਤੇ ਡਿਜੀਟਲ ਸਬੂਤਾਂ ਨਾਲ ਹੋਈ ਹੈ ਪਛਾਣ ਫਾਈਟਰ ਜੈਟ ਤੇ ਚੜਿਆ ਨਾਬਾਲਕ ਵਿਦਿਆਰਥੀ ਵੀ ਹੋਇਆ ਕਾਬੂ ਚਿਤਕਾਰਾ ਯੂਨੀਵਰਸਿਟੀ ਹਿੰਸਾ ਮਾਮਲੇ ਚ 2 ਸਾਬਕਾ ਵਿਦਿਆਰਥੀ ਹੋਏ ਨੇ ਗ੍ਰਿਫਤਾਰ ਸੋਸ਼ਲ ਮੀਡੀਆ ਤੇ ਭੜਕਾਊ ਸੰਦੇਸ਼ ਫੈਲਾਉਣ ਦਾ ਲੱਗਿਆ ਦੋਸ਼ ਐਫਆਈਆਰ ਚ ਨਾਮਜ਼ਦ 10 ਹੋਰਾਂ ਦੀ ਭਾਲ ਜਾਰੀ ਡੀਐਸਪੀ ਦਫ਼ਤਰ ਦੇ ਬਾਹਰ ਫਾਇਰਿੰਗ ਨਾਲ ਫਾਜ਼ਿਲਕਾ ਦੇ ਵਿੱਚ ਦਹਿਸ਼ਤ 3-4 ਮੋਟਰਸਾਈਕਲਾਂ ਤੇ ਆਏ ਨੌਜਵਾਨਾਂ ਨੇ ਕੀਤੀ ਹੈ ਗੋਲੀਬਾਰੀ ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ 180 ਦੇ ਕਰੀਬ ਈਟੀਟੀ ਅਧਿਆਪਕ ਚੰਡੀਗੜ੍ਹ ਚ ਹੋਏ ਇਕੱਠੇ ਮਨੀਸ਼ ਸੋਦੀਆ ਦੀ ਰਿਹਾਇਸ਼ ਵੱਲ ਮਾਰਚ ਦੌਰਾਨ ਪੁਲਿਸ ਨੇ ਰੋਕਿਆ ਸੜਕ ਤੇ ਲੇਟੇ ਅਧਿਆਪਕ ਜਨਮਦਿਨ ਦੇ ਲਵਲੀਨਾ ਬੋਰਗੋਹੇਨ ਦਾ ਗੋਲਡ ਮੈਡਲ ਨਾਲ ਜਸ਼ਨ ਏਸ਼ੀਅਨ ਖੇਡਾਂ ਚ 75 ਕਿਲੋ ਵਰਗ ਚ ਜਿੱਤਿਆ ਗੋਲਡ ਮੈਡਲ ਮੈਰੀਕੌਮ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੀ ਬਣੀ ਦੂਜੀ ਭਾਰਤੀ ਮਹਿਲਾ ਮੁੱਕੇਬਾਜ਼ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਦਿੱਲੀ ਮੁੰਬਈ ਚ ਹੋਇਆ ਪ੍ਰਦਰਸ਼ਨ ਦਿੱਲੀ ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੀ ਕਾਰਵਾਈ ਸੈਂਕੜੇ ਹਿਰਾਸਤ ਵਿਚ ਜੰਤਰ ਮੰਤਰ ਵੱਲ ਵੱਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰੋਕਿਆ ਆਯੁਸ਼ਮਾਨ ਆਰੋਗਿਆ ਕੇਂਦਰਾਂ ਦੇ ਮੁਲਾਜ਼ਮਾਂ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ ਨੌਕਰੀ ਦੀ ਸੁਰੱਖਿਆ ਤੇ ਤਨਖਾਹ ਵਾਧੇ ਦੀ ਮੰਗ 12 ਨਵੰਬਰ ਨੂੰ ਹੋਵੇਗਾ ਰੋਸ 4,000 ਤੋਂ ਵੱਧ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰ ਨੂੰ ਦਿੱਤੀ ਚੇਤਾਵਨੀ ਪਾਵਰਕੌਮ ਨੇ 10,000 ਕਰੋੜ ਦੇ ਬੌਂਡ ਦੀ ਯੋਜਨਾ ਕੀਤੀ ਹੈ ਰੱਦ ਬੌਂਡ ਦੀ ਥਾਂ ਬੈਂਕਾਂ ਤੋਂ 5,500 ਕਰੋੜ ਦਾ ਕਰਜ਼ਾ ਲਵੇਗਾ ਪਾਵਰਕੌਮ ਪਾਵਰਕੌਮ ਦੇ ਫੈਸਲੇ ਨਾਲ 150 ਕਰੋੜ ਦੀ ਫੀਸ ਦਾ ਮੁੱਦਾ ਚਰਚਾ ਦੇ ਵਿਚ ਪੰਜਾਬ ਦੇ ਕਿਸਾਨਾਂ ਲਈ ਕਣਕ ਦੇ ਬੀਜ ਤੇ 50 ਕਰੋੜ ਦੀ ਸਬਸਿਡੀ ਮਨਜ਼ੂਰ ਹਾੜੀ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਮਾਣਿਤ ਬੀਜ ਤੇ ਮਿਲੇਗੀ ਸਬਸਿਡੀ ਪੰਜਾਬ ਨੂੰ ਮਿਲੇਗਾ 2.5 ਲੱਖ ਕੁਇੰਟਲ ਕਣਕ ਦਾ ਸਬਸਿਡੀ ਵਾਲਾ ਬੀਜ ਸੰਗਰੂਰ ਦੇ ਸਨਮਦੀਪ ਮਾਮਲੇ ਤੇ ਸਿਆਸਤ ਹੋਈ ਹੈ ਗਰਮ ਬੀਜੇਪੀ ਨੇ ਕੀਤੀ ਜਾਂਚ ਦੀ ਮੰਗ ਸਨਮਦੀਪ ਮਾਮਲੇ ਚ ਪੁਲਿਸ ਤੇ ਗੰਭੀਰ ਦੋਸ਼ ਪਰਿਵਾਰ ਨੇ ਕਾਰਵਾਈ ਦੀ ਕੀਤੀ ਹੈ ਮੰਗ ਰੂਪਕੌਰ ਸੰਧੂ 9 ਅਕਤੂਬਰ ਨੂੰ ਜਾਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਬਹਿਰੀਨ ਵਾਲੀ ਬੀਬੀ ਮਾਮਲੇ ਚ ਰੱਖਣਗੇ ਸਬੂਤ ਕਿਹਾ ਜਥੇਦਾਰ ਸਾਹਿਬ ਦੇ ਫੈਸਲੇ ਨੂੰ ਲੋਕ ਕਚਹਿਰੀ ਚ ਵੀ ਰੱਖਾਂਗੀ 30 ਸਾਲ ਪੁਰਾਣੀ ਸਰਕਾਰੀ ਭਰਤੀ ਤੇ ਹਾਈਕੋਰਟ ਦਾ ਵੱਡਾ ਫੈਸਲਾ 1997 ਦੀਆਂ ਨਿਯੁਕਤੀਆਂ ਖਿਲਾਫ ਪਟੀਸ਼ਨਾਂ ਖਾਰਜ 3 ਦਹਾਕਿਆਂ ਬਾਅਦ ਨਿਯੁਕਤੀਆਂ ਰੱਦ ਕਰਨ ਤੋਂ ਹਾਈਕੋਰਟ ਦਾ ਇਨਕਾਰ ਸੋ ਅੱਜ ਦੀਆਂ ਹੈਡਲਾਈਨਸ ਦੇ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ

0: ਜਿਹੜੀਆਂ ਪੰਜਾਬ ਦੀਆਂ ਕੁਛ ਇੱਕ ਵੱਡੀਆਂ ਵੱਡੀਆਂ ਹੈਡਲਾਈਨ ਜਿਹੜੀਆਂ ਤੁਸੀਂ ਸੁਣੀਆਂ, ਕਿਉਂਕਿ ਲੰਬੀ ਲੰਬੀ ਖਬਰ ਕਈ ਵਾਰੀ ਪੂਰੀ ਡਿਟੇਲ ਦੇ ਵਿੱਚ ਤੇ ਨਹੀਂ ਜਾ ਪਾਉਂਦੀ, ਸੋ ਇਸ ਕਰਕੇ ਜਿੰਨੀ ਕੁ ਗੱਲ ਵੱਧ ਤੋਂ ਵੱਧ ਤੁਹਾਡੇ ਤੱਕ ਪਹੁੰਚਾ ਸਕੀ ਉਹ ਕੋਸ਼ਿਸ਼ ਕਰਦੇ ਹਾਂ, ਤੇ ਇਨਫੋਰਮੇਸ਼ਨ ਜਿਹੜੀ ਉਹ ਵੀ ਨਾਲ ਆ ਜਾਂਦੀ। ਪਾਈਪ ਲਾਈਨ ਨੂੰ ਲੈ ਕੇ ਵੀ ਕਾਫੀ ਇਨਫੋਰਮੇਸ਼ਨ ਸਾਹਮਣੇ ਆ ਰਹੀ ਜਿਹੜੀ ਕਿ ਕਾਫੀ ਚੀਜ਼ਾਂ ਉਹਦੇ ਚ ਦੇਖਣ ਨੂੰ ਆ ਰਹੀਆਂ ਕਿ ਵੀ ਦੂਜੇ ਪਾਸੇ ਡੈਨੀਅਲ ਸਮਿਥ ਪ੍ਰੀਮੀਅਰ ਨੇ ਜਿਹੜਾ ਉਹ ਡਿਮਾਂਡ ਇਹ ਕੀਤੀ ਕਿ ਵੀ ਆਪਾਂ ਨੈਨਸੀ ਜਿਹੜੇ ਨੇ ਜਾਂ NDP ਜਿਹੜੀ ਹੈ ਪ੍ਰੋਵਿੰਸ਼ੀਅਲ ਉਹ ਬਾਹਰ ਆਏ, ਤੇ ਨੈਨਸੀ ਹੋਣੇ ਵੈਸੇ ਫੈਡਰਲ NDP ਤੋਂ ਕਿਨਾਰਾ ਕਰ ਲਿਆ। ਉਹਨਾਂ ਨੇ ਕਹਿਤਾ ਕਿ ਵੀ ਇਸ ਸਟੇਟਮੈਂਟ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਉਹਦੇ ਬਾਰੇ ਥੋੜੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਪਰ ਥੋੜੀ ਜਿਹਾ ਪੰਜਾਬੀ ਦੀਆਂ ਖਬਰਾਂ ਕਰ ਲਈਏ, ਫਿਰ ਇਸ ਤੋਂ ਬਾਅਦ ਡਿਟੇਲ ਤੇ ਵੀ ਗੱਲ ਕਰਦੇ ਹਾਂ।
1: ਸਤਿ ਸ੍ਰੀ ਅਕਾਲ, ਮੈਂ ਹਾਂ ਜਸਵੀਰ ਤੇ TV ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ। ਟਰੰਪ ਸਰਕਾਰ ਵੱਲੋਂ ਯੂਰਪੀ ਮੁਲਕਾਂ ਨੂੰ ਰਾਖਵਾਂ ਡੀਜ਼ਲ ਤੁਰੰਤ ਬਾਜ਼ਾਰ ਚ ਲਿਆਉਣ ਦੀ ਹਦਾਇਤ ਦਿੱਤੀ ਗਈ ਹੈ। ਗ੍ਰੇਟਰ ਟੋਰਾਂਟੋ ਏਰੀਆ ਚ ਗੈਸੋਲੀਨ 14 ਸੈਂਟ ਪ੍ਰਤੀ ਲੀਟਰ ਮਹਿੰਗਾ ਹੋ ਰਿਹਾ ਹੈ, ਜਦਕਿ ਅਮਰੀਕਾ ਚ 13 ਸੈਂਟ ਪ੍ਰਤੀ ਗੈਲਨ ਦਾ ਵਾਧਾ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਡੋਨਲਡ ਟਰੰਪ ਵੱਲੋਂ ਖਾੜੀ ਮੁਲਕਾਂ ਚ ਤੀਜਾ ਜੰਗੀ ਵਿਹੜਾ ਭੇਜਣ ਮਗਰੋਂ ਵੱਡੇ ਪੱਧਰ ਤੇ ਜੰਗ ਸ਼ੁਰੂ ਹੋਣ ਦੇ ਖਦਸ਼ੇ ਪੈਦਾ ਹੋ ਗਏ ਨੇ, ਤੇ ਕੌਮਾਂਤਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਤੇ ਦਬਾਅ ਸਪਸ਼ਟ ਰੂਪ ਚ ਦੇਖਿਆ ਜਾ ਸਕਦਾ ਹੈ। ਕੈਨੇਡੀਅਨਸ ਫਾਰ ਅਫੋਰਡੇਬਲ ਐਨਰਜੀ ਦੇ ਮੁਖੀ ਡੈਨ ਮੈਟੀਗ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਗ੍ਰੇਟਰ ਟੋਰਾਂਟੋ ਏਰੀਆ ਤੇ ਅੰਟਾਰੀਓ ਦੇ ਜ਼ਿਆਦਾਤਰ ਦੱਖਣੀ ਹਿੱਸਿਆਂ ਚ ਗੈਸੋਲੀਨ 7 ਸੈਂਟ ਪ੍ਰਤੀ ਲੀਟਰ ਮਹਿੰਗਾ ਹੋ ਰਿਹਾ ਹੈ, ਤੇ ਸ਼ਨਿਚਰਵਾਰ ਨੂੰ 7 ਸੈਂਟ ਦਾ ਵਾਧਾ ਵੱਖਰੇ ਤੌਰ ਤੇ ਹੋਵੇਗਾ, ਜਿਸ ਮਗਰੋਂ ਕੀਮਤ $1.93 ਪ੍ਰਤੀ ਲੀਟਰ ਤੱਕ ਪਹੁੰਚ ਸਕਦੀ ਹੈ। ਪਿਛਲੇ ਦਿਨੀ ਗਰਮ ਰੁੱਤ ਵਾਲੇ ਗੈਸੋਲੀਨ ਦੀ ਥਾਂ ਸਰਦ ਰੁੱਤ ਵਾਲਾ ਗੈਸੋਲੀਨ ਆਉਣ ਮਗਰੋਂ ਕੀਮਤਾਂ ਚ ਜ਼ਿਕਰਯੋਗ ਕਮੀ ਆਈ, ਪਰ ਮੌਜੂਦ ਹਾਲਾਤ $2 ਪ੍ਰਤੀ ਲੀਟਰ ਤੱਕ ਕੀਮਤ ਪੁੱਜਣ ਦਾ ਇਸ਼ਾਰਾ ਕਰ ਰਹੇ ਨੇ। ਉਧਰ ਅਮਰੀਕਾ ਚ ਗੈਸੋਲੀਨ ਦੀ ਔਸਤ ਕੀਮਤ $4.30 ਪ੍ਰਤੀ ਗੈਲਨ ਤੋਂ ਟੱਪ ਚੁੱਕੀ ਹੈ, ਤੇ ਆਉਣ ਵਾਲੇ ਦਿਨਾਂ ਚ ਹੋਰ ਵਾਧਾ ਹੋਣ ਬਾਰੇ ਪੇਸ਼ਨਗੋਈ ਕੀਤੀ ਗਈ ਹੈ। ਪਿਛਲੇ ਮਹੀਨੇ ਅਮਰੀਕਾ ਅਤੇ ਇਰਾਨ ਵਿਚਾਲੇ ਸਮਝੌਤਾ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਆਰਜ਼ੀ ਤੌਰ ਤੇ ਕੀਮਤਾਂ ਚ ਕਮੀ ਦੇਖਣ ਨੂੰ ਮਿਲੀ, ਪਰ ਇਕ ਵਾਰ ਫਿਰ ਵਾਧੇ ਦਾ ਦੌਰ ਆਰੰਭ ਹੋ ਗਿਆ ਏ। ਚੇਤੇ ਰਹਿ ਕੇ ਇਰਾਨ ਜੰਗ ਤੋਂ ਪਹਿਲਾਂ ਅਮਰੀਕਾ ਚ ਗੈਸੋਲੀਨ ਦੀ ਕੀਮਤ $4 ਪ੍ਰਤੀ ਗੈਲਨ ਉਸ ਵੇਲੇ ਗਈ ਜਦੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ। ਹਾਰਮੂਜ਼ ਲਾਂਘੇ ਚ ਇਕ ਪਾਸੇ ਅਮਰੀਕਾ ਦੀ ਨਾਕਾਬੰਦੀ ਹੈ ਤੇ ਦੂਜੇ ਪਾਸੇ ਇਰਾਨੀ ਫੌਜ ਉਥੋਂ ਲੰਘਣ ਵਾਲੇ ਜਹਾਜ਼ਾਂ ਤੇ ਹਮਲੇ ਕਰ ਰਹੀ ਹੈ। ਅਮਰੀਕਾ ਚ ਗੈਸੋਲੀਨ ਦੀ ਸਭ ਤੋਂ ਉੱਚੀ ਔਸਤ ਕੀਮਤ 21 ਮਈ ਨੂੰ ਦਰਜ ਕੀਤੀ ਗਈ, ਜਦੋਂ ਲੋਕਾਂ ਨੂੰ $4.56 ਪ੍ਰਤੀ ਗੈਲਨ ਦੇ ਹਿਸਾਬ ਨਾਲ ਗੱਡੀਆਂ ਚ ਤੇਲ ਪਵਾਉਣਾ ਪਿਆ। ਹੁਣ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਚ ਔਸਤ ਕੀਮਤ $6.50 ਪ੍ਰਤੀ ਗੈਲਨ ਦੇ ਨੇੜੇ ਪੁੱਜ ਗਈ ਹੈ। 1 ਅਕਤੂਬਰ ਨੂੰ ਕਈ ਥਾਵਾਂ ਤੇ ਡੀਜ਼ਲ $6.38 ਪ੍ਰਤੀ ਗੈਲਨ ਵਿਕਿਆ, ਤੇ ਮੌਜੂਦਾ ਕੀਮਤ 1 ਸਾਲ ਪਹਿਲਾਂ ਦੇ ਮੁਕਾਬਲੇ 70% ਵੱਧ ਬਣਦੀ ਹੈ। ਟਰੰਪ ਸਰਕਾਰ ਵੱਲੋਂ ਡੀਜ਼ਲ ਅਮਰੀਕਾ ਤੋਂ ਬਾਹਰ ਭੇਜਣ ਉਤੇ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ, ਜਿਸ ਦਾ ਸਿੱਧਾ ਅਸਰ ਕੈਨੇਡਾ ਤੇ ਦੇਖਣ ਨੂੰ ਮਿਲ ਸਕਦਾ ਹੈ। ਦੂਜੇ ਪਾਸੇ ਯੂਰਪੀ ਮੁਲਕ ਵੀ ਸਿਰ ਜੋੜ ਕੇ ਬੈਠਕਾਂ ਕਰ ਰਹੇ ਨੇ, ਕਿਉਂਕਿ ਰਾਖਵਾਂ ਡੀਜ਼ਲ ਬਾਜ਼ਾਰ ਚ ਨਾ ਲਿਆਂਦੇ ਜਾਣ ਤੇ ਡੋਨਲਡ ਟਰੰਪ ਸਖ਼ਤ ਕਾਰਵਾਈ ਦੀ ਧਮਕੀ ਦੇ ਰਹੇ ਨੇ। ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਰਾਨ ਵਿਰੁੱਧ ਨਵੇਂ ਫੌਜੀ ਹਮਲਿਆਂ ਦੀ ਚੇਤਾਵਨੀ ਤੋਂ ਬਾਅਦ ਅਮਰੀਕੀ ਫੌਜ ਜਹਾਜ਼ ਰਾਹੀਂ ਲਗਭਗ 9,000 ਵਾਧੂ ਸੈਨਿਕ ਪੱਛਮੀ ਏਸ਼ੀਆ ਚ ਭੇਜ ਰਹੀ ਹੈ। ਇਕ ਅਮਰੀਕੀ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਨਾਮ ਗੁਪਤ ਰੱਖਣ ਦੀ ਸ਼ਰਤ ਤੇ ਬੋਲਦਿਆਂ ਦੱਸਿਆ ਕਿ ਇਸ ਤੈਨਾਤੀ ਨਾਲ ਅਕਤੂਬਰ ਦੇ ਅੰਤ ਤੱਕ 3 ਅਮਰੀਕੀ ਜਹਾਜ਼ ਵਾਹਕਾਂ ਦੀ ਤੈਨਾਤੀ ਖੇਤਰ ਚ ਹੋਵੇਗੀ। ਤੀਜੇ ਜਹਾਜ਼ ਵਾਹਕ ਤੋਂ ਫੌਜ ਦੀ ਤੈਨਾਤੀ ਆਉਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਠੀਕ ਪਹਿਲਾਂ ਇਰਾਨ ਵਿਰੁੱਧ ਟਰੰਪ ਦੀ ਜੰਗੀ ਰਣਨੀਤੀ ਚ ਇਕ ਤੇਜ਼ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ। ਇਹ ਵੀ ਸੰਕੇਤ ਨੇ ਕਿ ਟਕਰਾਅ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਯੁੱਧ ਵੱਧ ਸਕਦਾ ਹੈ, ਹਾਲਾਂਕਿ ਸ਼ੁਰੂ ਚ ਅਮਰੀਕੀ ਜਨਤਾ ਨੂੰ ਵਾਅਦਾ ਕੀਤਾ ਸੀ ਕਿ ਮੁਹਿੰਮ ਕੁਝ ਹਫ਼ਤਿਆਂ ਚ ਖਤਮ ਹੋ ਜਾਵੇਗੀ। ਟਰੰਪ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਰਾਨ ਫਲਾਈ ਦੁਬਈ ਦੇ ਸਹਿ ਪਾਇਲਟ ਨਾਲ ਜੁੜਿਆ ਹੋ ਸਕਦਾ ਹੈ, ਜਿਸ ਨੇ ਬੁੱਧਵਾਰ ਨੂੰ ਇਜ਼ਰਾਈਲ ਜਾਣ ਵਾਲੇ ਇਕ ਜਹਾਜ਼ ਦੇ ਕੈਪਟਨ ਨੂੰ ਚਾਕੂ ਮਾਰਿਆ ਸੀ ਅਤੇ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਕੀ ਹਮਲਾ ਕਰਨ ਵਾਲੇ ਪਾਇਲਟ ਅਤੇ ਤਹਿਰਾਨ ਵਿਚਕਾਰ ਕੋਈ ਸਬੰਧ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਟਰੰਪ ਨੇ
0: ਜਾਂਚ ਕੀਤੀ ਜਾ ਰਹੀ ਹੈ, ਇੱਕ ਜਿਹੜੀ ਰਿਪੋਰਟ ਹੋਣੀ ਹੋਈ ਮੈਂ ਗੱਲਬਾਤ ਕੀਤੀ ਸੀ। ਪਾਈਪ ਲਾਈਨ ਦਾ ਜਿਹੜਾ ਵਿਰੋਧ ਹੈ ਉਹ ਫੈਡਰਲ NDP ਪਾਰਟੀ ਵੱਲੋਂ ਕੀਤਾ ਜਾ ਰਿਹਾ ਲੀਡਰ ਵੱਲੋਂ, ਤੇ ਨਹੀਰ ਨੈਨਸੀ ਸਾਹਿਬ ਜਿਹੜੇ ਸਾਡੇ ਲੋਕਲ ਕੈਂਡੀਡੇਟ ਨੇ, ਮਤਲਬ ਲੋਕਲ ਲੀਡਰ ਨੇ NDP ਪਾਰਟੀ ਦੇ, ਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਕਹਿਤਾ ਕਿ ਵੀ ਆਪਾਂ ਇਸ ਡਿਸੀਜਨ ਦੇ ਨਾਲ ਬਿਲਕੁਲ ਨਹੀਂ, ਕਿਉਂਕਿ ਫੈਡਰਲ ਪਾਰਟੀ ਆਟੋਵਾ

0: ਜੋ ਕਰਨਾ ਚਾਹੁੰਦੀ ਉਹ ਕਰੇ ਐਨਡੀਪੀ ਪਾਰਟੀ ਤੇ ਬਟ ਸਾਡੀ ਜਿਹੜੀ ਇੰਟੈਂਸ਼ਨ ਹੈ ਉਹ ਇੱਥੇ ਹੈਗੀ ਵੀ ਇਨ ਅਲਬਰਟਾ ਵੀ ਗੈਟ ਸਟਫ ਬਿਲਟ ਸੋ ਆਪਾਂ ਚਾਹੁੰਦੇ ਵੀ ਇੱਥੇ ਬਿਲਡ ਕੀਤਾ ਜਾਵੇ ਤੇ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਾ ਉਹਦੇ ਆਪਣੀਆਂ ਟਾਈ ਜਿਹੜੀਆਂ ਨੇ ਉਹ ਵੱਖਰੀਆਂ ਕਰ ਲਏ ਵੈਸੇ ਤੁਹਾਨੂੰ ਪਹਿਲਾਂ ਵੀ ਪਤਾ ਵੀ ਪਹਿਲਾਂ ਵੀ ਜਦੋਂ ਇਹਨਾਂ ਦੇ ਲੀਡਰ ਬਣਦੇ ਰਾਈਟ ਵੇ ਨੈਨਸੀ ਹੋਣਾ ਨੇ ਜਿਹੜੀ ਸਟੇਟਮੈਂਟ ਜਾਰੀ ਕਰਤੀ ਸੀ ਕਿ ਵੀ ਫੈਡਰਲ ਪਾਰਟੀ ਦੇ ਜਿਹੜੇ ਲੀਡਰ ਨੇ ਜਾਂ ਜੋ ਇਹਨਾਂ ਦੀ ਸੋਚ ਹੈ ਉਹਦੇ ਨਾਲ ਅਲਬਰਟਾ ਦੀ ਪਾਰਟੀ ਦਾ ਸਾਡਾ ਐਨਡੀਪੀ ਦਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਤੁਹਾਨੂੰ ਪਤਾ ਵੀ ਪਹਿਲਾਂ ਵੀ ਮੈਂਬਰਸ਼ਿਪ ਦੇ ਟਾਈਮ ਤੇ ਵੀ ਉਹਨਾਂ ਨੇ ਇਹ ਗੱਲਾਂ ਕਹਿਤੀਆਂ ਪਰ ਜਦੋਂ ਰੇਸ ਚੱਲਦੀ ਸੀ ਤੇ ਰੇਸ ਜਿੱਤਣ ਤੋਂ ਬਾਅਦ ਕਿਉਂਕਿ ਲੀਡਰ ਦਾ ਜਿਹੜਾ ਫੈਡਰਲ ਪਾਰਟੀ ਦੇ ਲੀਡਰ ਜਿਹੜੇ ਉਹਨਾਂ ਦਾ ਸਿੱਧਾ ਸਿੱਧਾ ਕਹਿਣਾ ਸੀਗਾ ਵੀ ਇਹ ਕੈਨੇਡਾ ਦੇ ਜਿਹੜੇ ਕਲਾਈਮੇਟ ਜਿਹੜੀਆਂ ਕਮਿਟਮੈਂਟਸ ਨੇ ਉਹਦੇ ਨਾਲ ਵਾਰਾ ਨਹੀਂ ਖਾਂਦਾ ਸੋ ਇਸ ਕਰਕੇ ਇਹਨਾਂ ਨੂੰ ਪਾਈਪ ਲਾਈਨ ਦੇ ਉੱਤੇ ਨਹੀਂ ਕੰਮ ਕਰਨਾ ਚਾਹੀਦਾ ਕ੍ਰਿਟੀਕਲ ਰਿਸਪੋਂਸ ਕੀਤਾ ਸੀ ਪੈਸਿਫਿਕ ਲਿੰਕ ਜਿਹੜੀ ਹੈ ਜੀ ਨੂੰ ਲੈ ਕੇ ਬਟ ਨੈਨਸੀ ਹੋਣਾ ਨੇ ਜਿਹੜਾ ਉਹ ਬ੍ਰੇਕ ਕਰਤਾ ਸਿਸਟਮ ਉਹਨੇ ਕਹਿਤਾ ਵੀ ਨਹੀਂ ਮੇਰੀ ਕੋਈ ਇਹਨਾਂ ਦੇ ਨਾਲ ਟਾਈ ਨਹੀਂ ਇਸ ਗੱਲ ਨੂੰ ਲੈ ਕੇ ਆਪਾਂ ਚਾਹੁੰਦੇ ਹਾਂ ਵੀ ਇੱਥੇ ਬਣਾਈਆਂ ਜਾਣ ਪਾਈਪ ਲਾਈਨ ਤੇ ਇੱਥੇ ਇਕਨੋਮਿਕਲੀ ਆਪਾਂ ਨੂੰ ਵਧੀਆ ਡਿਵੈਲਪਮੈਂਟ ਚਾਹੀਦੀ ਸਾਨੂੰ ਨਾ ਕਿ ਇਸ ਇਸ਼ੂ ਦੇ ਉੱਤੇ ਗੱਲਬਾਤ ਨਹੀਂ ਕਿਉਂਕਿ ਤੁਸੀਂ ਪਿਛਲੇ ਵੀ ਕੁਛ ਸਮੇਂ ਤੋਂ ਆਪਾਂ ਲਗਾਤਾਰ ਗੱਲਬਾਤ ਕਰਦੇ ਆ ਰਹੇ ਹਾਂ ਕਿ ਵੀ ਅੱਜ ਕੱਲ੍ਹ ਜਿਹੜੀਆਂ ਰਿਕੁਆਇਰਮੈਂਟ ਨੇ ਜਿਹੜੀਆਂ ਉਹ ਲੋਕਾਂ ਦੀ ਪ੍ਰਾਇਓਰਟੀਜ਼ ਰਹਿ ਨਹੀਂ ਗਈਆਂ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਵੀ ਰੈਫਰੈਂਡਮ ਨੂੰ ਵੀ ਲੋਕੀ ਲਤਾੜ ਰਹੇ ਨੇ ਬੇਸਿਕਲੀ 70% ਤੋਂ ਵੱਧ ਲੋਕਾਂ ਨੇ ਜਿਹੜਾ ਉਹ ਰੈਫਰੈਂਡਮ ਤੇ ਗੱਲਬਾਤ ਨਹੀਂ ਕੀਤੀ ਉਹਨਾਂ ਦਾ ਮੇਨ ਫੋਕਸ ਜਿਹੜਾ ਇਕੋਨਮੀ ਦੇ ਉੱਤੇ ਆ ਤੇ ਲਾਸਟ ਤੇ ਜਾ ਕੇ ਕਲਾਈਮੇਟ ਤੇ ਜਿਹੜੇ ਨੇ ਸਾਡੇ ਨੇਟਿਵ ਲੋਕਾਂ ਦਾ ਜਿਹੜਾ ਇਸ਼ੂ ਨੇ ਉਹਦੇ ਤੇ ਆਉਂਦਾ ਬਟ ਮੋਸਟਲੀ ਜਿਹੜੀ ਗੱਲਬਾਤ ਹੈ ਉਹ ਲੋਕੀ ਇਕੋਨਮੀ ਨੂੰ ਜਿਹੜੀ ਪ੍ਰੈਫਰੈਂਸ ਦੇ ਰਹੇ ਨੇ ਇਸ ਟਾਈਮ ਦੇ ਉੱਤੇ ਇਹ ਹੋਣਾ ਚਾਹੀਦਾ ਸੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ ਆਈ ਹੋਪ ਤੁਸੀਂ ਅੱਜ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਪਸੰਦ ਕੀਤੀਆਂ ਹੋਣਗੇ ਪ੍ਰੋਗਰਾਮ ਦੀਆਂ ਸੋ ਸੰਡੇ ਨੂੰ ਫਿਰ ਮਿਲਾਂਗੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਮੰਡੇ ਟਿਊਸਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਥੈਂਕ ਯੂ ਵੈਰੀ ਮਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਜੀ ਥੈਂਕ ਯੂ
1: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ

0: ਵੇ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ

0: ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹਾਂ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 2 ਅਕਤੂਬਰ ਹੈ ਜੀ ਦਿਨ ਸ਼ੁੱਕਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਇਸ ਤੋਂ ਬਾਅਦ 9 ਵਜੇ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਉਹਨਾਂ ਕੋਲੋਂ ਜਾਣਾਂਗੇ ਕਿ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਚੱਲ ਰਿਹਾ ਹੈ ਕਿਹੜੀਆਂ ਖਬਰਾਂ ਗਰਮਾਈਆਂ ਹੋਈਆਂ ਨੇ ਕਿਹੜੇ ਮੁੱਦੇ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਹਾਈਲਾਈਟ ਹੋ ਰਹੇ ਨੇ ਇਸ ਤੋਂ ਇਲਾਵਾ ਭਾਰਤ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਚੱਲ ਰਿਹਾ ਇਹ ਵੀ ਅਸੀਂ ਪੰਨੂ ਸਾਹਿਬ ਤੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਾਂਗੇ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬੜੀ ਵਿਲੱਖਣ ਗੱਲਬਾਤ ਲੈ ਕੇ ਆਏ ਹਾਂ ਜਿਹੜੀ ਹੁੰਦੀ ਤਾਂ ਸਾਡੇ ਸਾਰਿਆਂ ਨਾਲ ਆ ਪਰ ਅਸੀਂ ਅਕਸਰ ਹੀ ਸੋਚਦੇ ਨਹੀਂ ਅਸੀਂ ਧਿਆਨ ਨਹੀਂ ਦਿੰਦੇ ਕਈ ਵਾਰੀ ਇਹਨਾਂ ਗੱਲਾਂ ਵੱਲ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਸਾਡੀ ਟੀਮ ਦੇ ਸੀਨੀਅਰ ਮੈਂਬਰ ਗੁਰਚਰਨ ਕੌਰ ਥਿੰਦ ਮੈਮ ਤੇ ਉਹਨਾਂ ਨੇ ਸਾਨੂੰ ਅੱਜ ਜਿਹੜੇ ਵਿਸ਼ੇ ਤੇ ਸਾਡੇ ਨਾਲ ਗੱਲਾਂ ਕਰਨੀਆਂ ਨੇ ਉਹ ਇਹ ਹੈ ਕਿ ਜਦੋਂ ਤੁਹਾਡੇ ਘਰ ਇੱਦਾਂ ਦਾ ਕੋਈ ਪ੍ਰਾਹੁਣਾ ਆ ਜਾਏ ਜਿਹੜਾ ਬਹੁਤ ਜ਼ਿਆਦਾ ਬੋਲਦਾ ਹੋਵੇ ਬੜਾ ਗਾਲੜੀ ਹੋਵੇ ਤੇ ਤੁਹਾਡੇ ਕੋਲੋਂ ਇੰਨੇ ਹੁੰਗਾਰੇ ਨਾ ਭਰੇ ਜਾਣ ਤੇ ਫਿਰ ਇਹੋ ਜਿਹੀ ਸਥਿਤੀ ਦੇ ਵਿੱਚ ਕਰਨਾ ਕੀ ਹੈ ਇਸ ਦੇ ਨਾਲ ਹੀ ਇਸ ਤੋਂ ਬਿਲਕੁਲ ਓਪੋਜ਼ਿਟ ਸਿਚੁਏਸ਼ਨ ਦੀ ਵੀ ਉਹ ਗੱਲ ਕਰਨਗੇ ਕਿ ਜਦੋਂ ਤੁਸੀਂ ਕਿਸੇ ਨੂੰ ਸੱਦਿਆ ਹੋਵੇ ਆਪਣੇ ਘਰ ਕੋਈ ਪਾਰਟੀ ਔਰਗਨਾਈਜ਼ ਕੀਤੀ ਹੋਵੇ ਆਪਣਾ ਫਰੈਂਡ ਸਰਕਲ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਹੋਵੇ ਤੇ ਤੁਹਾਡੇ ਘਰ 'ਚ ਸਾਰੇ ਆਏ ਹੋਣ ਤੇ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਨਾ ਮਿਲੇ ਨਾ ਤੁਹਾਨੂੰ ਕੋਈ ਪੁੱਛੇ ਵੀ ਭੈਣ ਜੀ ਤੁਹਾਡਾ ਕੀ ਹਾਲ ਹੈ ਭਾਅ ਜੀ ਤੁਹਾਡਾ ਕੀ ਹਾਲ ਹੈ ਤੇ ਨਾ ਤੁਹਾਡੇ ਕੋਲ ਦੱਸਿਆ ਜਾਵੇ ਤੁਹਾਡੀ ਵਾਰੀ ਨਾ ਆਵੇ ਤੇ ਅੰਦਰ ਅੰਦਰ ਤੁਹਾਡੇ ਢਿੱਡ ਦੇ ਵਿੱਚ ਬਹੁਤ ਕੁਛ ਰਿੱਝਦਾ ਰਹੇ ਤੇ ਫਿਰ ਉਸ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਬੜੀਆਂ ਡਿਫਰੈਂਟ ਗੱਲਾਂ ਬਾਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੋਣਗੀਆਂ ਸਾਡੇ ਸਾਰਿਆਂ ਨਾਲ ਕਦੇ ਨਾ ਕਦੇ ਹੋਈਆਂ ਵਾਪਰੀਆਂ ਹੁੰਦੀਆਂ ਨੇ ਪਰ ਅਸੀਂ ਕਦੇ ਇਸ ਟੌਪਿਕ 'ਤੇ ਗੱਲਬਾਤ ਨਹੀਂ ਕਰਦੇ ਮੈਂ ਉਮੀਦ ਕਰਦੀ ਹਾਂ ਕਿ ਇਸ ਪ੍ਰੋਗਰਾਮ ਦੇ ਐਂਡ ਦੇ ਵਿੱਚ ਕੁਛ ਨਾ ਕੁਛ ਅਸੀਂ ਸਾਰੇ ਇਸ ਵਿਸ਼ੇ ਤੋਂ ਜ਼ਰੂਰ ਸਿੱਖਾਂਗੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-7600-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ

ਤੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫਤੇ ਦੇ 6 ਦਿਨ ਖੁੱਲੇ ਹੁੰਦੇ ਨੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ, ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਇਸ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਸੁਨੇਹਾ ਤੁਹਾਡੇ ਤੱਕ GNE ਮਾਰਗੇਜਸ ਤੋਂ ਮਯੰਕ ਪਟਨਾਗਰ ਹੋਣਾ ਦਾ ਪਹੁੰਚਾਉਣਾ ਸਾਡੀ ਟੀਮ ਦੇ ਸੀਨੀਅਰ ਮੈਂਬਰ ਕੁਲਦੀਪ ਸਿੰਘ ਹੀਰ ਹੋਰਾਂ ਦੀ ਉਹਨਾਂ ਦੇ ਨਾਲ ਮਾਰਗੇਜ ਰਿਲੇਟਡ ਕਿਹੜੀ ਕਿਹੜੀ ਗੱਲ ਹੋਈ ਹੈ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾਵਾਂਗੇ ਤੇ ਉਸ ਤੋਂ ਬਾਅਦ ਥਿੰਦ ਮੈਮ ਮੇਰੇ ਨਾਲ ਸਟੂਡੀਓ 'ਚ ਹਾਜ਼ਰ ਹੋਣਗੇ ਤੇ ਅਸੀਂ ਅੱਜ ਗੱਲ ਕਰਾਂਗੇ ਕਿ ਅਤਿਥੀ ਦੇਵ ਭਵ ਤੋਂ ਲੈ ਕੇ ਅਤਿਥੀ ਕਬ ਜਾਓਗੇ ਤੱਕ ਸਥਿਤੀ ਕਿਵੇਂ ਬਣ ਜਾਂਦੀ ਹੈ
1: ਰੇਡੀਓ ਸੁਰਸੰਗਮ 94.7 FM ਤੇ ਜੀ ਇੱਕ ਵਾਰ ਫੇਰ ਸਵਾਗਤ ਹੈ ਤੇ ਜਿਵੇਂ ਪਹਿਲਾਂ ਦੱਸਿਆ ਗਿਆ ਸੀ ਆਪ ਜੀ ਨੂੰ ਕਿ GNE ਮਾਰਗੇਜਸ ਦੇ ਮਯੰਕ ਭਟਨਾਗਰ ਜੀ ਸਾਡੇ ਨਾਲ ਮੌਜੂਦ ਹੋਣਗੇ ਉਹਨਾਂ ਨਾਲ ਅਸੀਂ ਹਫ਼ਤਾਵਾਰੀ ਜਾਂ ਉਸ ਤੋਂ ਪਹਿਲਾਂ ਵੀ ਗੱਲਬਾਤ ਕਰਿਆ ਕਰਾਂਗੇ ਅੱਜ ਸ਼ੁਰੂਆਤੀ ਗੱਲਬਾਤ ਹੈ ਉਹਨਾਂ ਨਾਲ ਪਹਿਲੀ ਵਾਰੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਹੈ ਭਟਨਾਗਰ ਜੀ GNE ਜੀ ਸੁਰਸੰਗਮ ਸਟੂਡੀਓ ਕੈਲਗਰੀ ਦੇ ਵਿੱਚ ਸਤਿ
2: ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ
1: ਬਹੁਤ ਵਧੀਆ ਜੀ ਬਹੁਤ ਵਧੀਆ ਸਾਡਾ ਚੱਲ ਰਿਹਾ ਤੇ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵੱਲੋਂ ਕੁਛ ਦੱਸਾਂ ਤੁਸੀਂ ਇੰਟਰੋਡਕਸ਼ਨ ਜਿਹੜੀ ਹੈ ਜੀ GNE ਮਾਰਗੇਜਸ ਦੇ ਬਾਰੇ ਆਪਣੇ ਬਾਰੇ ਦੱਸ ਦਿਓ ਜੀ ਸਾਡੇ ਲਿਸਨਰਸ ਨੂੰ
2: ਡੈਫੀਨਿਟਲੀ ਭਾਜੀ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਭਟਨਾਗਰ ਦੇ GNE ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਈਵਨਿੰਗ ਜੀ ਦੇਖੋ ਭਾਜੀ ਹੁਣ ਹੁਣ ਜਾ ਰਹੇ ਹੋ ਰਹੇ ਆ ਕੰਮ ਤੋਂ ਸਾਰਿਆਂ ਨੂੰ ਜੀ ਗੁੱਡ ਈਵਨਿੰਗ ਜੀ ਤੇ ਭਾਜੀ ਅੱਜ ਗੱਲਬਾਤ ਪਹਿਲੀ ਕਰਾਂਗੇ ਮੇਰੇ ਬਾਰੇ ਕਿਉਂਕਿ ਆਪਣਾ ਇੱਕ GNE ਮਾਰਗੇਜਿਸ ਇੱਕ ਫੁੱਲ ਸਰਵਿਸ ਮਾਰਗੇਜ ਬ੍ਰੋਕਰੇਜ ਫਰਮ ਹੈਗੀ ਆ ਜਿਹੜੀ ਓਨਟੈਰੀਓ ਦੇ ਵਿੱਚ ਹੈਗੀ ਆ ਹੁਣ ਸਾਡੇ ਆਫਿਸ ਹੁਣ ਸਾਡੀ ਜਿਹੜੀ ਪਹੁੰਚ ਹੈਗੀ ਆ ਉਹ ਕੈਲਗਰੀ ਤੇ ਐਡਮਿੰਟਨ ਦੇ ਵਿੱਚ ਵੀ ਹੈਗੀ ਆ ਨਾਲ ਦੇ ਨਾਲ ਵੀ ਆਰ ਅ ਫੁੱਲ ਸਰਵਿਸ ਬ੍ਰੋਕਰੇਜ ਫਰਮ ਜਿਹਦੇ ਵਿੱਚ ਆਪਾਂ ਫਸਟ ਸੈਕਿੰਡ ਮਾਰਗੇਜ ਜਾਂ ਤੁਹਾਡੀ ਕੋਈ ਵੀ ਰੀਫਾਈਨੈਂਸ ਕਰਨੀ ਆ ਲਾਈਨਾਂ ਕ੍ਰੈਡਿਟ ਕਰਨੀ ਆ ਜਾਂ ਤੁਸੀਂ ਕਿਸੇ ਪ੍ਰਕਾਰ ਦੀ ਵੀ ਕਮਰਸ਼ੀਅਲ ਫਾਈਨੈਂਸਿੰਗ ਕਰਾਉਣਾ ਚਾਹ ਰਹੇ ਹੋ ਕਮਰਸ਼ੀਅਲ ਰੀਫਾਈਨੈਂਸਿੰਗ ਕਰਾਉਣਾ ਚਾਹ ਰਹੇ ਹੋ ਇੰਡਸਟਰੀਅਲ ਫਾਈਨੈਂਸਿੰਗ ਕਰਾਉਣਾ ਚਾਹ ਰਹੇ ਹੋ ਇਕੁਇਪਮੈਂਟ ਫਾਈਨੈਂਸਿੰਗ ਕਰਾਉਣਾ ਚਾਹ ਰਹੇ ਹੋ ਜਾਂ ਕੋਈ ਵੀ ਤੁਹਾਨੂੰ ਖੜੇ ਪੈਰ ਪੈਸੇ ਧੇਲੇ ਦੀ ਨੀਡ ਪੈ ਗਈ ਆ ਤੁਸੀਂ ਉਹਦੇ ਵਾਸਤੇ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲਓ ਨੰਬਰ ਆਪਣਾ ਇੱਕੋ ਹੀ ਹੈ ਜੀ ਸਾਰੀ ਗੱਲਬਾਤ 647-2023 ਤੇ ਭਾਜੀ ਸਾਡਾ ਆਫਿਸ ਕੈਲਗਰੀ ਦੇ ਵਿੱਚ ਵੀ ਹੈਗਾ ਕੈਲਗਰੀ ਟ੍ਰੇਲ ਤੇ ਇੱਕ ਆਪਣਾ ਆਫਿਸ ਐਡਮਿੰਟਨ ਦੇ ਵਿੱਚ ਵੀ ਹੈਗਾ ਉਹ ਵੀ ਏਅਰਪੋਰਟ ਦੇ ਕੋਲੋਂ ਤੇ ਆਪਣਾ ਆਪਣੇ ਐਡਰੈਸ ਵੀ ਜਿਹੜੇ ਹੈਗੇ ਭੈਣ ਭਰਾ ਉਹਨੂੰ ਜ਼ਰੂਰ ਦੱਸਾਂਗੇ ਤੇ ਜੇ ਕੋਈ ਵੀ ਭੈਣ ਭਰਾ ਕੋਈ ਸਟੱਕ ਹੋ ਰਿਹਾ ਹੈਗਾ ਕਿ ਜਿਹਨਾਂ ਦੀ ਮੋਰਗੇਜ ਨਹੀਂ ਹੋ ਪਾ ਰਹੀ ਹੈ ਜਾਂ ਮੋਰਗੇਜ ਲੈਣ ਨੂੰ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਪਹਿਲਾਂ ਤੇ ਉਹ ਦੇਖਣਾ ਚਾਹੁੰਦੇ ਨੇ ਕਿ ਉਹਨਾਂ ਕੋਲ ਆਪਸ਼ਨ ਕੀ ਆ ਜਾਂ ਲੈਂਗੁਏਜ ਬੈਰੀਅਰ ਕਰਕੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਆ ਕਿ ਕਿਹੜੇ ਥਾਂ ਨੂੰ ਜਾਈਏ ਤੁਸੀਂ ਸਾਡੇ ਕੋਲੇ ਆ ਸਕਦੇ ਆ ਤੁਹਾਡੀ ਆਪਦੀ ਲੈਂਗੁਏਜ ਬੋਲਦਾ ਨੀ ਸਭ ਤੋਂ ਵੱਡੀ ਗੱਲ ਆ ਕਿ ਮੈਂ ਕੈਲਗਰੀ ਤੇ ਐਡਮਿੰਟਨ 13 ਤੇ 14 ਤਰੀਕ ਨੂੰ ਆਫਿਸ ਦੇ ਵਿੱਚ ਹੀ ਹੋਣਗਾ ਤੇ 15 ਨੂੰ ਵੀ ਮੈਂ ਉੱਥੇ ਹੀ ਹੈਗਾ ਤੇ ਤੁਸੀਂ ਸਾਡੇ ਕੋਲ ਆ ਕੇ ਮਿਲ ਵੀ ਸਕਦੇ ਆ ਆਸ਼ੀਰਵਾਦ ਵੀ ਦੇ ਸਕਦੇ ਆ ਐਂਡ ਆਪਣੀ ਜਿਹੜੀ ਗੱਲਬਾਤ ਆ ਆਪਾਂ ਕੋਨਫੀਡੈਂਸ਼ੀਅਲਿਟੀ ਦੇ ਨਾਲ ਆਪਾਂ ਕਰ ਸਕਦੇ ਆ ਬਿਨਾਂ ਕੋਈ ਵੀ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ ਨੰਬਰ ਆਪਣਾ ਇੱਕੋ ਹੀ ਇੱਕ ਹੈ 647-2023 ਤੇ ਲਾਜ਼ਮੀ ਭਾਜੀ ਮੈਂ ਇੰਨਾ ਹੀ ਕਹਿ ਕੇ ਜਾਊਂਗਾ ਕੋਈ ਵੀ ਭੈਣ ਭਰਾ ਸਾਡਾ ਅਕਤੂਬਰ ਸਪੈਸ਼ਲ ਦਾ ਐਡਵਾਂਟੇਜ ਲੈਣਾ ਚਾਹ ਰਿਹਾ ਹੈਗਾ ਹੁਣ ਭਾਜੀ ਐਵਰੀ ਮੰਥ ਅਸੀਂ ਕੋਈ ਨਾ ਕੋਈ ਨਵੇਂ ਸਪੈਸ਼ਲ ਲੈ ਕੇ ਹੁੰਦੇ ਆ ਜਿਸ ਕਰਕੇ

0: ਭੈਣ-ਭਰਾਵਾਂ ਨੂੰ ਉਹਨਾਂ ਦਾ ਐਡਵਾਂਟੇਜ ਚੱਕਣ ਐਨ ਉਹਨਾਂ ਨੂੰ ਅਵੇਅਰਨੈਸ ਹੋਵੇ
1: ਐਂਡ
0: ਅਵੇਅਰਨੈਸ ਕਰਨੀ ਬਹੁਤ ਜ਼ਰੂਰੀ ਹੈ ਜਿਸ ਕਰਕੇ ਤੁਸੀਂ ਇੱਕ ਇਨਫੋਰਮ ਡਿਸੀਜਨ ਜਿਹੜਾ ਹੈਗਾ ਸਕਿਓ ਅਕਤੂਬਰ ਚੱਲ ਰਿਹਾ ਹੈਗਾ ਅਕਤੂਬਰ ਵਾਸਤੇ ਅਸੀਂ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਲੈ ਕੇ ਆਏ ਹੈਗੇ ਆ ਜਿਹੜੀ ਅੱਜ ਕੱਲ ਕਾਫੀ ਲੋਕਾਂ ਦੀ ਨੀਡ ਪੈ ਰਹੀ ਹੈ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਖੜੇ ਪੈਰ ਪੈਸੇ ਧੇਲੇ ਦੀ ਨੀਡ ਪੈ ਰਹੀ ਹੈ ਜੇ ਤੁਹਾਡੇ ਕੋਲ ਐਕਵਿਟੀ ਹੈਗੀ ਆ ਪ੍ਰਾਪਰਟੀ ਦੇ ਵਿੱਚੋਂ ਆਪਾਂ ਉਹ ਤੁਹਾਡਾ ਪੈਸਾ ਕਢਾ ਸਕਦੇ ਹਾਂ ਐਂਡ ਤੁਹਾਡੀ ਕਰੰਟ ਮੋਰਗੇਜ ਜਿਹੜੀ ਚੱਲ ਰਹੀ ਹੈ ਉਹਨੂੰ ਚੱਲਣ ਦਿਓ ਆਪਾਂ ਸੈਕਿੰਡ ਪੋਜੀਸ਼ਨ ਤੇ ਵੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਦੇ ਸਕਦੇ ਹਾਂ ਜੇ ਕੋਈ ਵੀ ਭੈਣ ਭਰਾ ਹੈਗਾ ਜਿਹਨਾਂ ਦੀ ਮੋਰਗੇਜ ਨਹੀਂ ਹੈਗੀ ਆ ਪ੍ਰਾਪਰਟੀ ਤੇ ਫੁੱਲ ਐਂਡ ਕਲੀਅਰ ਪ੍ਰਾਪਰਟੀ ਹੈਗੀ ਆ ਉੱਥੇ ਆਪਾਂ ਸੈਕਿੰਡ ਸੋਰੀ ਫਸਟ ਪੋਜੀਸ਼ਨ ਦੀ ਵੀ ਆਪਾਂ ਲਾਈਨ ਆਫ ਕ੍ਰੈਡਿਟ ਕਰਾ ਸਕਦੇ ਹਾਂ ਰੇਟ ਦੀ ਗੱਲ ਕੀਤੀ ਜਾਵੇ ਤਾਂ ਭਾਜੀ ਰੇਟ ਵੀ ਆਪਾਂ ਲੈ ਕੇ ਆਏ ਹੈਗੇ ਆ ਐਸ ਲੋ ਐਸ 5.9 ਜੇ ਫਸਟ ਪੋਜੀਸ਼ਨ ਤੇ ਲਾਈਨ ਆਫ ਕ੍ਰੈਡਿਟ ਕਰਨੀ ਆ ਜੇ ਸੈਕਿੰਡ ਤੇ ਕਰਨਾ ਚਾਹੁੰਦੇ ਹੋ ਤਾਂ ਉਹ ਸਾਡਾ ਰੇਟ ਚੱਲ ਰਿਹਾ ਜੀ ਸਟਾਰਟਿੰਗ ਐਟ 8.99 ਤੇ ਐਂਡ ਇੰਟਰਸਟ ਤੁਹਾਡਾ ਉੱਥੇ ਹੀ ਪੈਂਦਾ ਹੈਗਾ ਜਿੰਨਾ ਅਮਾਊਂਟ ਜਿਹੜਾ ਅਮਾਊਂਟ ਤੁਸੀਂ ਯੂਜ ਨਹੀਂ ਕਰਦੇ ਉਹਦੇ ਤੱਕ ਕੋਈ ਇੰਟਰਸਟ ਨਹੀਂ ਹੈਗਾ ਜਦੋਂ ਤੱਕ ਤੁਸੀਂ ਯੂਜ ਨਹੀਂ ਕਰਦੇ ਮੇਰੇ ਨਾਲ ਕੋਈ ਵੀ ਭੈਣ ਭਰਾ ਗੱਲਬਾਤ ਕਰਨੀ ਚਾਹੁੰਦਾ ਹੈਗਾ ਨੰਬਰ ਆਪਣਾ ਇੱਕੋ ਹੀ ਇੱਕ ਹੈ 647-2-2023 ਤੇ ਜੀ ਭਾਜੀ
1: ਜੀ ਮਹਿਕ ਜੀ ਬਹੁਤ ਸ਼ੁਕਰੀਆ ਤੁਸੀਂ ਡਿਟੇਲ ਨਾਲ ਤੇ ਜਾਣਕਾਰੀ ਤੁਹਾਡੇ ਕੋਲ ਬੜੀ ਇੰਟਰਸਟਿੰਗ ਮੈਨੂੰ ਜਿੰਨੀ ਕੁ ਪਹਿਲੀ ਵਾਰੀ ਤੁਹਾਡੇ ਨਾਲ ਗੱਲ ਕੀਤੀ ਮੈਨੂੰ ਤਾਂ ਲੱਗਾ ਕਿ ਮੈਂ ਹੋਰ ਸਵਾਲ ਪੁੱਛਾਂ ਪਰ ਚਲੋ ਪੈਂਡਿੰਗ ਰੱਖ ਲੈਂਦੇ ਹਾਂ ਅਸੀਂ ਤੁਸੀਂ ਜਿਸ ਦਿਨ ਇੱਥੇ ਆਓਗੇ ਅਸੀਂ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ ਤੇ ਇੱਕ ਇੱਕ ਛੋਟਾ ਜਿਹਾ ਸਵਾਲ ਮੈਂ ਪੁੱਛਣਾ ਚਾਹੂੰਗਾ ਕਿ ਜਦੋਂ ਤੁਸੀਂ ਹਾਂਜੀ ਜਦੋਂ ਤੁਸੀਂ ਅਲਬਰਟਾ ਦੇ ਵਿੱਚ ਨਹੀਂ ਹੁੰਦੇ ਕੈਲਗਰੀ ਦੇ ਵਿੱਚ ਤੇ ਉਹਦੇ ਇਹਦਾ ਮੇਨ ਟਾਈਮ ਅਗਰ ਕਿਸੇ ਨੇ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਉਦੋਂ ਵੀ ਪੂਰੀ ਇਨਫੋਰਮੇਸ਼ਨ ਮਿਲੇਗੀ
0: ਭਾਜੀ ਪੂਰੀ ਇਨਫੋਰਮੇਸ਼ਨ ਮਿਲੇਗੀ ਸਾਡਾ ਸਟਾਫ ਹੈਗਾ ਉਧਰ ਮੈਂ ਤੁਹਾਨੂੰ ਐਡਰੈਸ ਵੀ ਭੇਜ ਦਿੰਦਾ ਕੋਈ ਵੀ ਭੈਣ ਭਰਾ ਨੂੰ ਪ੍ਰੋਬਲਮ ਕੋਈ ਨਹੀਂ ਆਏਗੀ ਨਾਲ ਦੇ ਨਾਲ ਸਾਡਾ ਪੂਰਾ ਸਟਾਫ ਤੁਹਾਨੂੰ ਇੰਟਰੋਡਕਸ਼ਨ ਉਧਰ ਦੇ ਦੇਗਾ ਐਂਡ ਸਭ ਤੋਂ ਵੱਡੀ ਗੱਲ ਹੈ ਦੇ ਵਿਲ ਕਨੈਕਟ ਮੀ ਟੂ ਯੂ ਡਾਇਰੈਕਟਲੀ ਤੋ ਬਿਲਕੁਲ ਤੁਹਾਨੂੰ ਐਨ ਨਹੀਂ ਹੋਏਗਾ ਤੁਹਾਨੂੰ ਪਤਾ ਵੀ ਲੱਗੇਗਾ ਕਿ ਮੈਂ ਓਨਟੈਰੀ ਚ ਬੈਠਾ ਕਿ ਮੈਂ ਅਲਬਰਟਾ ਚ ਬੈਠਾ ਕਿਉਂਕਿ ਭਾਈ ਦੇਖੋ ਆਪਾਂ ਨੇ ਪੂਰੀ ਸਰਵਿਸ ਪ੍ਰੋਵਾਈਡ ਕਰਨੀ ਆ ਐਂਡ ਜੇ ਜੇ ਲੱਗੇਗਾ ਕਿ ਮੈਨੂੰ ਆਉਣ ਦੀ ਲੋੜ ਹੈਗੀ ਆ ਉੱਥੇ ਮੇਰੇ ਭੈਣ ਭਰਾਵਾਂ ਨੂੰ ਮੇਰੀ ਲੋੜ ਹੈਗੀ ਆ ਮੈਂ ਵਿਦ ਇਨ 1-2 ਡੇਜ਼ ਦੇ ਵਿੱਚ ਮੈਂ ਉੱਧਰ ਪਹੁੰਚਣਾ ਪੈ ਸੋ ਵੀ ਆਰ ਵੈਰੀ ਫਲੈਕਸੀਬਲ ਦੈਟ ਵੇ ਉਹਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਆ ਤੇ ਡੈਫੀਨੇਟਲੀ ਆਪਾਂ ਜਿਹੜਾ 14 ਤਰੀਕ ਨੂੰ ਮੈਂ ਤੁਹਾਡੇ ਨਾਲ ਮਿਲੂੰਗਾ ਤੇ ਇੱਕ ਤਾਂ ਸਾਡਾ ਸੁਭਾਵ ਹੈ ਕਿ ਵੀ ਇੱਕ ਤਾਂ ਵੀ ਗੈਟ ਟੂ ਮੀਟ ਯੂ ਐਂਡ ਮੈਂ ਚਾਹੂੰਗਾ ਕਿ ਆਪਾਂ ਲਾਈਵ ਪ੍ਰੋਗਰਾਮ ਕਰੀਏ ਜਿਸ ਕਰਕੇ ਕੋਈ ਵੀ ਭੈਣ ਭਰਾ ਨੂੰ ਸਾਡੀ ਰਿਕੁਆਇਰ ਸਾਡੀ ਨੀਡ ਹੈਗੀ ਆ ਉਹ ਨੀਡ ਨੂੰ ਆਪਾਂ ਜਿਹੜੀ ਹੈਗੀ ਆ ਫੁਲਫਿਲ ਕੀਤਾ ਜਾਵੇ
1: ਬਹੁਤ ਸ਼ੁਕਰੀਆ ਜੀ ਮਹਿਕ ਜੀ ਔਰ ਅਸੀਂ ਜਿੰਨੀ ਕੁ ਗੱਲਬਾਤ ਕੀਤੀ ਹੈ ਮੈਨੂੰ ਬੜੀ ਵਧੀਆ ਲੱਗੀ ਔਰ ਅਸੀਂ ਤੁਹਾਨੂੰ ਉਡੀਕਾਂਗੇ ਤੇ ਫਿਰ ਵੀ ਗੱਲਬਾਤ ਜ਼ਰੂਰ ਕਰਾਂਗੇ ਸਵਾਲ ਸਾਡੇ ਬਹੁਤ ਹੋਣਗੇ ਜੀ ਫਿਰ ਬਹੁਤ ਧੰਨਵਾਦ ਜੀ
0: ਡੈਫੀਨੇਟਲੀ ਭਾਜੀ ਥੈਂਕ ਯੂ ਵੈਰੀ ਮਚ ਤੇ ਨੰਬਰ ਮੈਂ ਲਾਸਟ ਦੇ ਵਿੱਚ ਜ਼ਰੂਰ ਦੇ ਕੇ ਜਾਊਂਗਾ 647-2-2023 647-702-2023 ਤੇ ਭਾਜੀ ਟਾਈਮ ਦੇਣ ਥੋੜ੍ਹਾ ਬਹੁਤ ਧੰਨਵਾਦ ਜੀ
1: ਬਹੁਤ ਧੰਨਵਾਦ ਜੀ ਮਹਿਕ ਜੀ ਧੰਨਵਾਦ ਸ਼ੁਕਰੀਆ
2: ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਾ ਤੇ ਆਪਾਂ ਕੋਈ ਰਾਜਨੀਤੀ ਦੀ ਗੱਲ ਕਰਨੀ ਆ ਨਾ ਅਸੀਂ ਕੋਈ ਕੈਨੇਡਾ ਦਾ ਸੀਰੀਅਸ ਟੌਪਿਕ ਡਿਸਕਸ ਕਰਨਾ ਨਾ ਅਸੀਂ ਪੰਜਾਬ ਦੀ ਰਾਜਨੀਤੀ ਦੀ ਕੋਈ ਗੱਲ ਕਰਨੀ ਆ ਕੋਈ ਚਿੰਤਾ ਵਾਲੀ ਗੱਲ ਤੇ ਅਸੀਂ ਅੱਜ ਕਰਨੀ ਨੀ ਤੇ ਨਾ ਅਸੀਂ ਕਰਨੀ ਅੱਜ ਕਿਸੇ ਦੀ ਪ੍ਰਮੋਸ਼ਨ ਅੱਜ ਅਸੀਂ ਗੱਲਾਂ ਉਹ ਕਰਨੀਆਂ ਨੇ ਜਿਹੜੀਆਂ ਕਦੇ ਕਦੇ ਸਾਡੇ ਘਰ ਹੋ ਜਾਂਦੀਆਂ ਨੇ ਤੇ ਅਸੀਂ ਗੌਲਦੇ ਨਹੀਂ ਆ ਸਿਚੁਏਸ਼ਨ ਅਸੀਂ ਸਾਰਿਆਂ ਨੇ ਕਦੇ ਨਾ ਕਦੇ ਉਹ ਫੇਸ ਕੀਤੀ ਹੁੰਦੀ ਹੈ ਪਰ ਅਸੀਂ ਉਸ ਗੱਲ ਨੂੰ ਕਰਨ ਤੋਂ ਵੀ ਝਿਜਕਦੇ ਹਾਂ ਤੇ ਕਰ ਨਹੀਂ ਪਾਉਂਦੇ ਕਈ ਵਾਰੀ ਜ਼ਹਿਨ 'ਚ ਹੀ ਨਹੀਂ ਆਉਂਦੀ ਵੀ ਇਹ ਗੱਲ ਕਰਨ ਵਾਲੀ ਵੀ ਹੈਗੀ ਕਿ ਨਹੀਂ ਪਰ ਅਸੀਂ ਕਰਨੀ ਅੱਜ ਅਸੀਂ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਮੇਰੇ ਨਾਲ ਸਟੂਡੀਓ 'ਚ ਸਾਡੀ ਟੀਮ ਦੇ ਸੀਨੀਅਰ ਮੈਂਬਰ ਮੈਡਮ ਗੁਰਚਰਨ ਕੌਰ ਥਿੰਦ ਨੇ ਜਿਨ੍ਹਾਂ ਨੇ ਅੱਜ ਇਹ ਟੌਪਿਕ ਜਿਹੜਾ ਚੂਜ਼ ਕੀਤਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਥਿੰਦ ਮੈਮ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
3: ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਵਲੀਨ ਇੰਨੀ ਅੱਛੀ ਇੰਟਰੋਡਕਸ਼ਨ ਵਾਸਤੇ ਕਿਉਂਕਿ ਅਕਸਰ ਅਸੀਂ ਕਈ ਵਾਰ ਬੜੀਆਂ ਸੰਜੀਦਾ ਗੱਲਾਂ ਕਰਦੇ ਹਾਂ ਪਰ ਅੱਜ ਅਸੀਂ ਇੱਕ ਬਹੁਤ ਹੀ ਹਲਕਾ ਫੁਲਕਾ ਪ੍ਰੋਗਰਾਮ ਜਿਹੜਾ ਹੈ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਥੈਂਕ ਯੂ ਵੈਰੀ ਮੱਚ ਤੇ

0: ਫਿਰ ਸ਼ੁਰੂ ਹੋ ਜਾਂਦੀ ਗੱਲਬਾਤ।
1: ਬਿਲਕੁਲ ਜੀ, ਇੱਕ ਅਸੀਂ ਅਕਸਰ ਕਹਿੰਦੇ ਹਾਂ ਵੀ ਅਤਿਥੀ ਦੇਵੋ ਭਵ, ਪ੍ਰਾਹੁਣਾ ਜਿਹੜਾ ਉਹ ਰੱਬ ਦਾ ਰੂਪ ਹੈ। ਤੇ ਕਦੀ ਕਦੀ ਸਿਚੁਏਸ਼ਨ ਉਹ ਆ ਜਾਂਦੀ, ਫਿਰ ਮੈਨੂੰ ਪ੍ਰੇਸ਼ ਰਾਵਲ ਦੀ ਉਹ ਫਿਲਮ ਚੇਤੇ ਆ ਜਾਂਦੀ ਵੀ ਅਤਿਥੀ ਕਬ ਜਾਓਗੇ। ਕਈ ਵਾਰੀ ਅਤਿਥੀ ਫਿਰ ਸਾਡੇ ਲਈ ਔਖੀ ਜਿਹੜੀ ਸਿਚੁਏਸ਼ਨ ਹੈ ਉਹ ਬਣ ਜਾਂਦੀ ਹੈ। ਸੋ ਅੱਜ ਅਸੀਂ ਗੱਲਬਾਤ ਕਰਨੀ ਹੈ ਕਿ ਜੇ ਸਾਡੇ ਘਰ ਕੋਈ ਏਦਾਂ ਦਾ ਪ੍ਰਾਹੁਣਾ ਆ ਜਾਏ ਜਿਹਨੂੰ ਅਸੀਂ ਸੱਦਿਆ ਤੇ ਬੜੇ ਚਾਅ ਨਾਲ ਸੀ, ਤੇ ਹੁਣ ਉਹ ਸਾਡੀ ਵਾਰੀ ਨਹੀਂ ਆਉਣ ਦਿੰਦਾ, ਇੰਨਾ ਬੋਲਦਾ, ਨਾ ਹੀ ਉਹਨੂੰ ਚੁੱਪ ਕਰਾ ਸਕਦੇ, ਨਾ ਹੀ ਉਹਨੂੰ ਇਹ ਕਹਿ ਸਕਦੇ ਵੀ ਭਰਾਵਾ ਤੂੰ ਚੱਲ ਜਾ, ਤੇ ਨਾ ਸਾਡੇ ਕੋਲ ਇੰਨੇ ਹੰਗਾਰੇ ਭਰੇ ਜਾਣ ਡੇ ਆ, ਤੇ ਜਾਨ ਬੜੀ ਕੁੜਿੱਕੀ ਜਿਹੀ ਚ ਫਸ ਗਈ ਹੈ। ਤੇ ਉਹ ਹੁਣ ਸਿੰਧ ਮੈਮ ਦੱਸਣਗੇ ਵੀ ਇਹੋ ਜਿਹੀ ਸਿਚੁਏਸ਼ਨ ਚ ਹੁੰਦਾ ਕੀ ਹੈ ਤੇ ਬਚਣਾ ਕਿੱਦਾਂ ਆ।
0: ਬਿਲਕੁਲ, ਪਹਿਲੀ ਗੱਲ ਤਾਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿ ਪ੍ਰਾਹੁਣਾ ਆ ਜਾਂਦਾ, ਇਹ ਹੁਣ ਦੋ ਸਥਿਤੀਆਂ ਨੇ ਕਿ ਪ੍ਰਾਹੁਣਾ ਆਪੇ ਆ ਗਿਆ ਕਿ ਅਸੀਂ ਐਵੇਂ ਗੱਲੀ ਬਾਤੀ ਗੱਲ ਕਰਦਿਆਂ ਕਰਦਿਆਂ ਉਹਨੂੰ ਕਹਿਤਾ ਭਈ ਅੰਕਲ ਜੀ ਜਾਂ ਆਂਟੀ ਜੀ ਜਾਂ ਭੈਣੇ ਤੂੰ ਸਾਡੇ ਘਰ ਥੋੜਾ ਚਿਰ ਆ ਜਾਈ, ਜਦੋਂ ਇੱਧਰ ਕੈਲਗਰੀ ਆਏਗੀ ਨਾ ਤੇ ਜ਼ਰੂਰ ਸਾਡੇ ਕੋਲ ਵੀ ਆ ਜਾਈ। ਤੇ ਉਹ ਮੇਰੀ ਸਹੇਲੀ ਵੀ ਹੋ ਸਕਦੀ ਹੈ ਜਾਂ ਮੇਰੀ ਕੋਈ ਰਿਸ਼ਤੇਦਾਰ ਵੀ ਹੋ ਸਕਦੀ ਹੈ, ਤੇ ਉਂਝ ਭਾਵੇਂ ਅਸੀਂ ਉਹਨੂੰ ਥੋੜਾ ਜਿਹਾ ਆਰਮਸ ਲੈਂਥ ਤੇ ਰੱਖਦੇ ਹਾਂ ਵੀ ਚਲੋ ਨਾ ਹੀ ਚੰਗੀ ਗੱਲ ਨਾ ਹੀ ਆਵੇ ਤੇ ਚੰਗਾ। ਪਰ ਜੇ ਹੁਣ ਕੋਈ ਇਹੋ ਜਿਹੀ ਚਾਚੀ ਜਾਂ ਮਾਮੀ ਜਾਂ ਕੋਈ ਸਹੇਲੀ ਆ ਗਈ ਹੈ ਸਵਲੀਨ, ਤੇ ਫਿਰ ਮੈਨੂੰ ਲੱਗਦਾ ਹੈ ਕਿ ਇੱਕ ਛੋਟੀ ਜਿਹੀ ਗੱਲ ਤੇ ਮੇਰੇ ਦਿਮਾਗ 'ਚ ਆਉਂਦੀ ਹੈ ਕਿ ਪ੍ਰਾਹੁਣਾ ਆਇਆ ਹੱਸ ਕੇ ਤੇ ਗੱਲਾਂ ਦਾ ਟੋਕਰਾ ਲਿਆਇਆ ਚੱਕ ਕੇ, ਠੀਕ ਹੈ। ਸੋ ਉਹ ਫਿਰ ਸਾਨੂੰ ਪਤਾ ਹੀ ਹੁੰਦਾ ਹੈ ਕਿ ਹੁਣ ਪ੍ਰਾਹੁਣੇ ਨੇ ਜਿਹਨੇ ਸਾਡੇ ਘਰ ਆਉਣਾ ਹੈ ਉਹਦੀ ਸੁਭਾਅ ਦਾ ਜੀ ਮੈਨੂੰ ਪਤਾ ਹੈ, ਮੇਰੀ ਸਹੇਲੀ ਹੈ, ਬੜੀ ਪੁਰਾਣੀ ਸਹੇਲੀ ਹੈ, ਸਾਡੀ ਬੋਲਚਾਲ ਅੱਛੀ ਹੈ, ਵਧੀਆ ਹੈ, ਬਟ ਮੈਨੂੰ ਇੰਨਾ ਪਤਾ ਹੈ ਕਿ ਉਹ ਸ਼ੁਰੂ ਤੋਂ ਗੱਲਾਂ ਬੜੀਆਂ ਕਰਦੀ ਹੈ। ਤੇ ਜ਼ਲੀਨ ਜੀ ਹੁਣ ਮੇਰੇ ਘਰ ਆ ਜਾਵੇ ਤੇ ਫਿਰ ਮੈਂ ਕੀ ਕਰਾਂ, ਮੈਂ ਕੀ ਬਹਾਨਾ ਲਾਵਾਂ, ਕਿਵੇਂ ਉਹਦੀਆਂ ਗੱਲਾਂ ਸੁਣਾ। ਹੁਣ ਮੇਰੇ ਹਸਬੈਂਡ ਵੀ ਅੱਜ ਦੇ ਨੇ ਕਿ ਬਹੁਤਾ ਬੋਲਣਾ ਪਸੰਦ ਨਹੀਂ ਕਰਦੇ, ਤਾਂ ਹੁਣ ਐਂ ਤਾਂ ਨਹੀਂ ਕਹਿਣਗੇ ਵੀ ਤੁਸੀਂ ਸਹੇਲੀ ਨੂੰ ਕਿਉਂ ਸੱਦਿਆ, ਬਟ ਸਾਨੂੰ ਰਲ ਮਿਲ ਕੇ ਹੁਣ ਉਹਦਾ ਸਾਹਮਣਾ ਕਰਨਾ ਪੈਣਾ। ਸੋ ਉਹਦੇ ਲਈ ਹੁਣ ਤੁਸੀਂ ਮੈਨੂੰ ਦੱਸਿਆ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਕਿ ਇਹ ਤਾਂ ਨਹੀਂ ਹੈ ਕਿ ਭਈ ਤੁਸੀਂ ਉਹਦਾ ਰੂਡ ਹੋਵੋ, ਮੱਥੇ ਵੱਟ ਪਾਓ, ਸੋ ਉਹਦੇ ਨਾਲ ਫਿਰ ਤੁਹਾਡੇ 'ਤੇ ਹੀ ਜ਼ਿਆਦਾ ਅਸਰ ਜਿਹੜਾ ਇਸ ਗੱਲ ਦਾ ਪੈਣਾ। ਹੁਣ ਆਪਾਂ ਕੁਛ ਤਰੀਕੇ ਜ਼ਰੂਰ ਸੋਚ ਸਕਦੇ ਹਾਂ ਕਿ ਅਸੀਂ ਉਹਦੇ ਲਈ ਕੀ ਕਰੀਏ ਕਿ ਪ੍ਰਾਹੁਣਾ ਜਿਹੜਾ ਹੈ ਉਹ ਬਹੁਤਾ ਬੁਰਾ ਵੀ ਮਹਿਸੂਸ ਨਾ ਕਰੇ ਅਤੇ ਉਹ ਸਾਨੂੰ ਬਹੁਤਾ ਸਿਰ ਵੀ ਨਾ ਖਾਵੇ। ਪਹਿਲੀ ਗੱਲ ਤਾਂ ਜਿਵੇਂ ਬੜਾ ਇੱਕ ਵਧੀਆ ਨੁਸਖਾ ਮੈਨੂੰ ਪਤਾ ਲੱਗਾ ਸੀ ਕਿ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕਿ ਇੰਝ ਕਰੋ ਕਿ ਵਾਰੀ ਵਾਰੀ ਤੁਸੀਂ ਦੋਨੋਂ ਜੀ ਉਹਦੇ ਨਾਲ ਗੱਲਾਂ ਬਾਤਾਂ ਕਰੋ, ਠੀਕ ਹੈ। ਬਿਲਕੁਲ, ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੋਨੋਂ ਜਣਿਆਂ ਨੇ ਇਕੱਠਿਆਂ ਹੀ ਉਹਨੂੰ ਬਾਹਰ ਘੁਮਾਉਣ ਲੈ ਕੇ ਜਾਣਾ ਹੈ, ਇੰਝ ਕਰੋ ਕਿ ਵਾਰੀ ਵਾਰੀ ਕਰ ਲਓ ਕਿ ਇੱਕ ਵਾਰੀ ਤੁਹਾਡੇ ਹਸਬੈਂਡ ਜਿਹੜੇ ਨੇ ਉਹ ਕਹਿਣ ਭੈਣ ਜੀ ਚਲੋ ਮੈਂ ਤੁਹਾਨੂੰ ਆਪਾਂ ਨਾ ਇੱਥੇ ਘੁੰਮਣ ਚੱਲਦੇ, ਮੈਂ ਤੁਹਾਨੂੰ ਨਾਲ ਲੈ ਜਾਂਦੇ, ਇੰਨੇ ਕੁ ਤਾਂ ਵੇਖੋ ਆਪਸ ਦੇ ਵਿੱਚ ਹੁੰਦਾ ਹੀ ਹੈ, ਜਾਂ ਫਰਜ਼ ਕਰੋ ਗਰੋਸਰੀ ਲੈਣ ਹੀ ਜਾਣਾ ਤਾਂ ਚਲੋ ਵੀ ਉਹਨਾਂ ਨੂੰ ਤੁਸੀਂ ਨਾਲ ਲੈ ਜਾਓ, ਨਾਲੇ ਤਾਂ ਤੁਹਾਡੀ ਗਰੋਸਰੀ ਖਰੀਦਣ ਦੇ ਵਿੱਚ ਮਦਦ ਕਰਨਗੇ ਅਤੇ ਨਾਲੇ ਉਹ ਉਹਨੇ ਚਿਰ ਦੇ ਵਿੱਚ ਘੱਟੋ ਘੱਟ ਭੈਣ ਤੁਸੀਂ ਤਾਂ ਸਾਹ ਲੈ ਸਕਦੇ ਹੋ। ਅਗਲੀ ਵਾਰੀ ਮੌਕਾ ਆਇਆ ਤਾਂ ਤੁਸੀਂ ਕਹੋ ਕਿ ਠੀਕ ਹੈ ਜੀ ਤੁਸੀਂ ਘਰ ਰਹੋ ਜੀ ਸਰਦਾਰ ਜੀ ਤੇ ਮੈਂ ਆਪਣੀ ਸਹੇਲੀ ਦੇ ਨਾਲ ਥੋੜਾ ਜਿਹਾ ਬਾਹਰ ਪਾਰਕ ਦੇ ਵਿੱਚ ਘੁੰਮ ਫਿਰ ਆਉਂਦੀ ਹਾਂ। ਸੋ ਇਸ ਤਰ੍ਹਾਂ ਘੱਟੋ ਘੱਟ ਦੋਵਾਂ ਜੀਆਂ ਨੂੰ ਸਾਹ ਜਿਹੜਾ ਉਹ ਜ਼ਰੂਰ ਮਿਲ ਜਾਏਗਾ। ਤੇ ਜੇ ਆਪਾਂ ਕਰਦੇ ਹੁੰਦੇ ਹਾਂ ਬਈ ਅਗਲਾ ਤਰੀਕਾ ਹੋਰ ਵੀ ਬੜਾ ਸੋਹਣਾ ਸੋਲੀ ਮੈਨੂੰ ਲੱਗਦਾ ਤੁਹਾਨੂੰ ਪਸੰਦ ਆਏਗਾ ਕਿ ਤੁਸੀਂ ਆਪਣੇ ਘਰ ਵਿੱਚ ਆਪਣੀਆਂ ਸਹੇਲੀਆਂ ਸਾਧ ਲਓ, ਠੀਕ ਹੈ ਨਾ ਬਈ। ਇੱਕ ਚਲੋ ਜੀ ਮੈਸੇਜ ਦੇ ਦਿਓ ਕਿ ਗੱਲ ਸੁਣੋ ਆ ਜਾਓ ਆਪਾਂ ਇਕੱਠੇ ਚਾਹ ਪੀਂਦੇ ਹਾਂ ਜਾਂ ਇਕੱਠੇ ਲੰਚ ਜਾਂ ਡਿਨਰ ਕਰਦੇ ਹਾਂ ਤੇ ਉਦੋਂ ਫਿਰ ਸਹੇਲੀਆਂ ਜਿਹੜੀਆਂ ਨੇ ਉਹਨਾਂ ਨੂੰ ਉਹਦੇ ਨਾਲ ਗੱਲਾਂ ਕਰਨ ਲਾ ਦਿਓ ਤੇ ਆਪ ਤੁਸੀਂ ਘੱਟੋ ਘੱਟ ਜਿਹੜਾ ਹੈ ਸ਼ਾਂਤੀ ਜਿਹੜੀ ਹੈ ਥੋੜੀ ਜਿਹੀ ਆਪਸ ਦੇ ਵਿੱਚ ਗੱਲਬਾਤ ਤੁਹਾਨੂੰ ਨਾ ਹੰਗਾਰਾ ਭਰਨ ਦੀ ਲੋੜ ਪਊਗੀ। ਇਹ ਵੀ ਇੱਕ ਮੈਨੂੰ ਲੱਗਦਾ ਕਿ ਬੜਾ ਵਧੀਆ ਤਰੀਕਾ ਹੁੰਦਾ ਹੈ। ਤੇ ਜਾਂ ਭਾਈ ਜੇ ਤੁਸੀਂ ਬਾਹਲੇ ਹੈਗੇ ਹੋ ਬਈ ਮੈਂ ਤਾਂ ਹੁਣ ਮੂੰਹ ਤੇ ਗੱਲ ਕਰਨ ਵਾਲੀ ਹਾਂ ਜੇ ਮੇਰੇ ਵਰਗੀ ਹੋਵੇ, ਹੁਣ ਮੈਨੂੰ ਵੀ ਤਾਂ ਸਾਰੇ ਕਹਿਣਗੇ ਬਈ ਜਦੋਂ ਇਹ ਗੱਲਾਂ ਕਰਨ ਲੱਗਦੀ ਹੈ ਕਿਹੜਾ ਹਟਦੀ ਹੈ, ਪਰ ਹੁਣ ਗੱਲ ਹੈ ਹੁਣ ਟੀਵੀ ਸ਼ੋਅ ਲਾਇਆ ਹੋਇਆ ਤੇ ਜੇ ਮੈਂ ਨਾ ਗੱਲ ਕਰਾਂ ਤੇ ਸਵਲੀਨ ਗੁੱਸਾ ਕਰ ਲੈਗੀ ਤੇ ਜੇ ਹੁਣ ਮੈਂ ਕਰਦੀ ਹਾਂ ਤੇ ਭਾਈ ਤੁਸੀਂ ਨਾ ਗੁੱਸਾ ਕਰ ਲਿਆ ਜੇ। ਸਵਲੀਨ ਉਹਦੇ ਲਈ ਹੈਗਾ ਵਾ ਕਿ ਜਿਵੇਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਬਈ ਮੈਨੂੰ ਮੀ ਟਾਈਮ ਚਾਹੀਦਾ ਹੈ, ਵੀ ਭੈਣੇ ਅੱਜ ਕਰ ਤੂੰ ਨਾ ਹੁਣ ਜਾ ਤਾਂ ਥੋੜਾ ਜਿਹਾ ਕਿਸੇ ਕੰਧ ਨਾਲ ਗੱਲਾਂ ਕਰ ਲਾ ਤੇ ਜਾਂ ਕੁਛ ਆਪਣਾ ਕੰਮ ਧੰਦਾ ਕਰ ਲੈ, ਮੈਨੂੰ ਮੀ ਟਾਈਮ ਚਾਹੀਦਾ ਹੈ।
1: ਗੁੱਸਾ ਨਾ ਕਰੂਗਾ,
0: ਕਰੂਗਾ ਕਰੂਗਾ ਕਿਉਂ ਨੀ, ਇਹ ਤਾਂ ਹੁਣ ਭਾਈ ਅਗਲੇ ਦੀ ਮਰਜ਼ੀ ਹੈ, ਜੇ ਕਰਦਾ ਹੈ ਤੇ ਫਿਰ ਅਗਲੇ ਦਿਨ ਥੱਲਾ ਥੁੱਲਾ ਚੱਕ ਕੇ ਘਰੋਂ ਵਾਪਸ ਚਲੇ ਜਾਏਗਾ ਤੇ ਮੈਨੂੰ ਮੀ ਟਾਈਮ ਚਾਹੀਦਾ ਜੇ ਤੁਹਾਡੇ ਚ ਹਿੰਮਤ ਹੈਗੀ ਹੈ, ਜਾਂ ਜੇ ਤੁਹਾਡਾ ਪ੍ਰਾਹੁਣੇ ਨੇ ਅਜੇ ਤੁਹਾਡੇ ਘਰ ਆਉਣਾ, ਇੱਕ ਹੋਰ ਨੁਸਖਾ ਬੜਾ ਵਧੀਆ ਜੀ।
1: ਅੱਛਾ,
0: ਜੇ ਹਜੇ ਤੁਹਾਡੀ ਸਹੇਲੀ ਨੇ ਕਿਹਾ ਸੀਗਾ ਵੀ ਮੈਂ ਨਾਲ ਕੈਲਗਰੀ ਆਈ ਹਾਂ ਤੇ ਮੈਂ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਠਹਿਰੀ ਹੋਈ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਥੋੜੇ ਦਿਨ ਤੁਹਾਡੇ ਘਰ ਵੀ ਆਵਾਂ, ਤਾਂ ਤੁਸੀਂ ਕਹਿ ਦਿਓ

0: ਦਾਸੜ ਸਹੇਲੀ ਮੇਰਾ ਜੀ ਤਾਂ ਬੜਾ ਕਰਦਾ ਤੂੰ ਆ ਜਾ ਪਰ ਮੈਂ ਨਾ ਬੜਾ ਬਿਜ਼ੀ ਹਾਂ ਨਾ ਮੈਂ ਨਾ ਇੱਥੇ ਇੱਕ ਸੈਮੀਨਾਰ ਹੈ ਮੈਂ ਉਹਦੇ ਚ ਪਾਰਟਿਸਪੇਟ ਕਰਨਾ ਤੇ ਮੈਂ ਉਹਦੀ ਤਿਆਰੀ ਕਰ ਰਹੀ ਹਾਂ ਤੇ ਤੂੰ ਇੰਜ ਕਰਕੇ ਥੱਲੇ ਨਾ ਠਹਿਰ ਕੇ ਭਾਵੇਂ ਆ ਜੀ ਠੀਕ ਹੈ ਨਾ ਇਹਦੇ ਨਾਲ ਤੁਹਾਨੂੰ ਕੁਛ ਦਿਨ ਤਾਂ ਰਿਲੈਕਸ ਜਿਹੜੇ ਨੇ ਪਹਿਲੇ ਮਿਲ ਜਾਣਗੇ ਤੇ ਉਹਦਾ ਸਟੇ ਤੁਹਾਡੇ ਘਰ ਘੱਟ ਜਾਊਗਾ ਇਹ ਗੱਲਾਂ ਬਾਤੀਆਂ ਵਧੀਆ ਨੇ ਜੇ ਆਖੀਆਂ ਵੈਸੇ ਹੈਨਾ ਉਹ ਜੇ ਕਹਿੰਦੇ ਪ੍ਰਾਹੁਣਾ ਚਾਰੀ ਕਰਨੀ ਚਾਹੀਦੀ ਹੈ ਤੇਰਾ ਕੀ ਖਿਆਲ ਹੈ ਪ੍ਰਾਹੁਣਾ ਚਾਰੀ ਕਿੰਨੀ ਕੁ ਕਰਨੀ ਚਾਹੀਦੀ ਇਸ ਵੇਲੇ
1: ਅਸੀਂ ਤੇ ਉਸ ਇਲਾਕੇ ਦੇ ਆ ਮਾਝੇ ਦੇ ਜਿਹੜੇ ਮੰਨੇ ਹੀ ਪ੍ਰਾਹੁਣਾ ਚਾਰੀ ਕਰਕੇ ਜਾਂਦੇ ਮੈਂ ਤੇ ਤੁਹਾਡੀਆਂ ਗੱਲਾਂ ਸੁਣ ਸੁਣ ਹੈਰਾਨ ਹੋਣ ਨਹੀਂ ਵੀ ਪ੍ਰਾਹੁਣੇ ਨੂੰ ਦੂਜੀ ਵਾਰੀ ਸਾਡੇ ਘਰ ਨਹੀਂ ਵੜਨਾ
0: ਮੈਂ ਨਾ ਆਪਣੇ ਮਾਝੇ ਦੀ ਗੱਲ ਨਹੀਂ ਕਰਦੀ ਜਾਂ ਨਾ ਮੈਂ ਦੁਆਬੇ ਦੀ ਕਰਦੀ ਆ ਮੈਂ ਤਾਂ ਗੱਲ ਕਰਦੀ ਆ ਕੈਨੇਡਾ ਦੀ ਕੈਨੇਡਾ ਦੇ ਵਿੱਚ ਕਿਉਂਕਿ ਲਾਈਫ ਬੜੀ ਬਿਜ਼ੀ ਹੈ ਠੀਕ ਹੈ ਨਾ ਉਸ ਬਿਜ਼ੀ ਲਾਈਫ ਦੇ ਵਿੱਚ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਕਿਸੇ ਗੁਆਂਢੀ ਦਾ ਸਾਹਮਣਾ ਕਰਨਾ ਪੈ ਰਿਹਾ ਸਮਝ ਲਓ ਮੈਨੂੰ ਯਾਦ ਆ ਰਿਹਾ ਕਿ ਸਾਡੇ ਆਪਣੇ ਪਿੰਡ ਸਾਡੇ ਬਿਲਕੁਲ ਪਿਛਲੇ ਪਾਸੇ ਘਰ ਹੁੰਦਾ ਸੀਗਾ ਤੇ ਉਹ ਮਾਸੀ ਸੀਗੇ ਸਾਡੇ ਬੀਜੀ ਦੇ ਤੇ ਉਹਨਾਂ ਦੇ ਪੇਕੇ ਇੱਕੋ ਪਿੰਡ ਦੇ ਸੀਗੇ ਤੇ ਉਹ ਫਿਰ ਮਾਸੀ ਸੀ ਸਾਡੀ ਮਾਸੀ ਨਾਮ ਕੌਰ ਤੇ ਜਦੋਂ ਭਾਈ ਉਹਨੇ ਆਪਣਾ ਕੱਢ ਕੇ ਆਉਣਾ ਟਾਈਮ ਤੇ ਫਿਰ ਸਾਨੂੰ ਪਤਾ ਹੁੰਦਾ ਸੀ ਕਿ ਮਾਸੀ ਨੇ ਹੁਣ 3-4 ਘੰਟੇ ਲਾਣੇ ਨੇ ਤਾਂ ਉਹ ਜਿਹੜੀ ਸੀ ਨਾ ਬੜੀਆਂ ਵਧੀਆ ਖਬਰਾਂ ਸਾਰੇ ਪਿੰਡ ਦੀਆਂ ਪੂਰੀਆਂ ਦੇ ਜਾਂਦੀ ਹੁੰਦੀ ਸੀ ਤੇ ਉਹ ਫਿਰ ਆਇਆ ਹੁੰਦਾ ਸੀਗਾ ਕਿ ਮੇਰੇ ਵਰਗੀ ਨੇ ਤਾਂ ਕੰਮ ਵੀ ਕਰਨੇ ਤੇ ਮੈਂ ਤੁਰੀ ਫਿਰਦੀ ਸੁਣਦੀ ਰਹਿੰਦੀ ਸੀ ਤੇ ਬੀਜੀ ਸਾਡੇ ਹੌਲੀ ਹੌਲੀ ਅੱਛਾ ਕਰਕੇ ਹੰਗਾਰਾ ਭਰ ਲੈਂਦੇ ਸੀ ਸੋ ਇੰਜ ਜੇ ਘਰ ਚ ਆਪਾਂ 2-4 ਜੀ ਹੈਗੇ ਤਾਂ ਰਲ ਮਿਲ ਕੇ ਗੁਜ਼ਾਰਾ ਵਜ਼ਾਰਾ ਜਿਹੜਾ ਕਰ ਲੈਂਦੇ ਖਰ ਉਹ ਤਾਂ ਹੈਗੀ ਸੀ ਪਿੰਡ ਦੀ ਗੱਲ ਹੁਣ ਆਪਣੇ ਕੋਲ ਗੱਲ ਹੈਗੀ ਆ ਕੈਨੇਡਾ ਵਰਗੇ ਬਹੁਤ ਰੁਝੇਵੇਂ ਆ ਭਰੀ ਜ਼ਿੰਦਗੀ ਦੀ ਕੈਲਗਰੀ ਦੇ ਵਿੱਚ ਕੋਈ ਵਰਕਰ ਨੇ ਦੋਨੋਂ ਹੀ ਕੰਮ ਕਰ ਰਹੇ ਨੇ ਮੀਆਂ ਬੀਵੀ ਤੇ ਉੱਥੇ ਰਿਸ਼ਤੇਦਾਰ ਇਹੋ ਜਿਹੇ ਆ ਜਾਏ
1: ਪ੍ਰਾਹੁਣੇ ਵੀ ਤਾਂ ਉਨੇ ਹੀ ਰੁੱਝੇ ਹੁੰਦੇ ਕੈਨੇਡਾ ਵਿੱਚ ਪ੍ਰਾਹੁਣੇ ਕਿਹੜੇ ਵਿਹਲੇ ਹੁੰਦੇ ਆ
0: ਨਹੀਂ ਉਹ ਤਾਂ ਮੈਂ ਗੱਲ ਕਰਦੇ ਕੁਛ ਸਪੋਜੀਸ਼ਨਾਂ ਵੀ ਹੁੰਦੀਆਂ ਪਰਸੈਪਸ਼ਨਸ ਵੀ ਹੁੰਦੀਆਂ ਬੇਟਾ ਕਿ ਕੋਈ ਭਰੋਸਾਨੀ ਹੈ ਕੋਈ ਆਪਣੇ ਇੱਥੇ ਸਭ ਤੋਂ ਵੱਡੀ ਗੱਲ ਤਾਂ ਬੇਟੇ ਇਹੋ ਹੀ ਹੈ ਕਿ ਜਿਹੜੇ ਸਾਡੇ ਸੀਨੀਅਰਸ ਨੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ
1: ਹਾਂਜੀ
0: ਹੈਨਾ ਕੋਈ ਅੱਜ ਦਾ ਸੀਨੀਅਰ ਆਇਆ ਹੋਵੇ ਦੂਰ ਦਾ ਰਿਸ਼ਤੇਦਾਰ ਹੋਵੇ ਤੇ ਉਹ ਸੋਚਦਾ ਵੀ ਚਲੋ ਆਪਾਂ ਚੱਲਦੇ ਹਾਂ ਨਾਲੇ ਤਾਂ ਉੱਥੇ ਮਿਲ ਗਏ ਲਾਉਣੇ ਨਾਲੇ ਥੋੜੀਆਂ ਗੱਪਾਂ ਛਾਪਾਂ ਮਾਰਾਂਗੇ ਤੇ ਉਹ ਕਹਿੰਦਾ ਤੇ ਮੈਂ 2-4 ਦਿਨ ਤੁਹਾਡੇ ਕੋਲ ਰਹਿ ਵੀ ਜਾਊਂਗਾ ਹੁਣ ਨਾ ਤਾਂ ਤੁਸੀਂ ਕਰ ਨਹੀਂ ਨਾ ਸਕਦੇ ਸੋ ਉੱਥੇ ਫਿਰ ਇਹੋ ਜਿਹੀ ਸਿਚੁਏਸ਼ਨ ਤੁਹਾਡੇ ਕੋਲ ਆ ਜਾਂਦੀ ਹੈ ਤਾਂ ਉਹਦੇ ਲਈ ਹੋਰ ਬਹੁਤ ਵਧੀਆ ਗੱਲ ਆ ਕਿ ਅਸੀਂ ਜਿਵੇਂ ਫਰੈਂਡਸ ਦੀ ਮੈਂ ਗੱਲ ਕੀਤੀ ਸੀ ਜਾਂ ਇੰਜ ਬੜਾ ਵਧੀਆ ਹੋਰ ਤਰੀਕੇ ਹੈਗੇ ਜੀ ਅੱਜ ਕੱਲ੍ਹ ਮੈਨੂੰ ਲੱਗਦਾ ਤੈਨੂੰ ਚੰਗੇ ਲੱਗਣਗੇ ਜੇ ਮੈਂ ਦੱਸਾਂ
1: ਦੱਸੋ
0: ਉਹ ਕਹਿੰਦੇ ਆ ਵੀ ਤੁਸੀਂ ਨਾ ਜੇ ਹੁਣ ਤੁਹਾਡੀ ਸਹੇਲੀ ਹੈ ਜਾਂ ਪ੍ਰਾਹੁਣੇ ਤੇ ਤੁਹਾਡੇ ਹੀ ਲੈਵਲ ਦੇ ਹੁੰਦੇ ਨੇ
1: ਬਿਲਕੁਲ
0: ਤੇ ਉਹਨਾਂ ਨੂੰ ਨਾ ਤੁਸੀਂ ਮੈਡੀਟੇਸ਼ਨ ਤੇ ਲੈ ਜਾਓ
1: ਅੱਛਾ
0: ਹੁਣ ਮੈਡੀਟੇਸ਼ਨ ਤੇ ਗੱਲਾਂ ਤੇ ਨਹੀਂ ਨਾ ਕਰ ਸਕਦੇ ਠੀਕ ਹੈ ਨਾ ਮੈਡੀਟੇਸ਼ਨ ਦੀਆਂ ਕਲਾਸਿਸ ਜਿਹੜੀਆਂ ਤੁਸੀਂ ਅਟੈਂਡ ਕਰਦੇ ਉੱਥੇ ਲੈ ਜਾਓ ਜੇ ਮੈਡੀਟੇਸ਼ਨ ਨਹੀਂ ਤਾਂ ਯੋਗਾ ਕਰਦੇ ਹੋ ਤਾਂ ਫਿਰ ਤੁਸੀਂ ਘਰ ਘਰ ਦੇ ਵਿੱਚ ਜੇ ਯੋਗਾ ਕਰਦੇ ਹੋ ਤੇ ਨਾਲ ਉਹਨਾਂ ਨੂੰ ਯੋਗਾ ਕਰਨ ਲਾ ਲਓ ਸੋ ਉਹਦੇ ਚ ਕੀ ਹੈ ਕਿ ਘੱਟੋ ਘੱਟ ਜਿਹੜਾ ਅੱਧਾ ਪੌਣਾ ਘੰਟਾ ਹੋਏਗਾ ਉਦੋਂ ਉਹ ਜਿਹੜਾ ਗਾਲੜੀ ਪ੍ਰਾਹੁਣਾ ਹੈ ਉਹਨੂੰ ਚੁੱਪ ਰਹਿਣਾ ਪੈ ਜਾਏਗਾ ਹਾਂ ਇੱਕ ਹੋਰ ਵੀ ਹੋ ਸਕਦਾ ਨਾਲੇ ਤਾਂ ਕਹਿੰਦੇ ਵੀ ਐਂਟਰਟੇਨਮੈਂਟ ਦਾ ਐਂਟਰਟੇਨਮੈਂਟ ਹੈ ਫਿਲਮ 'ਚ ਚਲੇ ਜਾਓ 3 ਘੰਟੇ ਲਈ ਫਿਲਮ ਵਾਸਤੇ ਚਲੇ ਜਾਓ
1: ਪ੍ਰਾਹੁਣਾ ਬਿਜ਼ੀ
0: ਪ੍ਰਾਹੁਣਾ ਬਿਜ਼ੀ ਹੋ ਜਾਏਗਾ ਤੁਸੀਂ ਵਿਹਲੇ ਹੋ ਜਾਓਗੇ ਚੁੱਪ ਕਰਕੇ ਚਾਹੇ ਅੱਖਾਂ ਬੰਦ ਕਰਕੇ ਬੈਠ ਜਾਓ ਜ਼ਰੂਰੀ ਨਹੀਂ ਵੀ ਤੁਸੀਂ ਫਿਲਮ ਦੇਖੋ ਤੁਸੀਂ ਅੱਖਾਂ ਬੰਦ ਕਰਕੇ ਬੈਠ ਸਕਦੇ ਹੋ ਤੇ ਆਰਾਮ ਦੇ ਨਾਲ ਤੁਸੀਂ ਉਹਦਾ ਟਾਈਮ ਹੈ ਉਹਨੂੰ ਬਤਾ ਸਕਦੇ ਹੋ ਸੋ ਕਹਿੰਦੇ ਆ ਵੀ ਉਂਝ ਤਾਂ ਸਿਆਣੇ ਇਹੋ ਕਹਿੰਦੇ ਆ ਵੀ ਬਹੁਤਾ ਜ਼ਿਆਦਾ ਜਿਹੜਾ ਬੋਲਦਾ ਉਹ ਆਪਣੀ ਗੱਲ ਦਾ ਪ੍ਰਭਾਵ ਗਵਾ ਬਹਿੰਦਾ ਹੈ ਵੈਸੇ ਤਾਂ ਸੁਨੀਲ ਸੱਚੀ ਗੱਲ ਤੇ ਕਿ ਬਹੁਤਾ ਬੋਲਣਾ ਨਹੀਂ ਚਾਹੀਦਾ ਮੈਨੂੰ ਲੱਗਦਾ ਕਿ ਹੁਣ ਆਪਾਂ ਵੀ ਸਟਾਪ ਕਰ ਜਾਈਏ ਕੀ ਖਿਆਲ ਹੈ ਤੇਰਾ
1: ਬਿਲਕੁਲ ਮੈਂ ਤੇ ਤੁਹਾਨੂੰ ਸਿਚੁਏਸ਼ਨ ਦਿੱਤੀ ਸੀ ਵੀ ਜਦੋਂ ਕੋਈ ਪ੍ਰਾਹੁਣਾ ਸਾਡੇ ਘਰ ਆ ਜੇ ਤੁਸੀਂ ਕਿਹਾ ਵੀ ਨਹੀਂ ਕਈ ਵਾਰੀ ਫੋਨ ਤੇ ਵੀ ਸੱਦਣੇ ਪੈਂਦੇ ਆ ਤੁਸੀਂ ਤਾਂ ਆਪ ਸੱਦਿਆ ਆਪੇ ਫਾਥੜੀਏ
0: ਤੁਹਾਡੇ ਕੋਲ ਫੋਨ ਉਹ ਆਂਦਾ ਨਾ ਅਗਲਾ ਫੋਨ ਕਰ ਰਿਹਾ ਵੀ ਮੈਂ ਕੈਲਗਰੀ ਆਏ ਹੋਇਆ ਤੇ ਗੱਲ ਸੁਣ ਅਸੀਂ ਚਾਹੁੰਦੇ ਆ ਕਿ 2 ਦਿਨ ਤੁਹਾਡੇ ਘਰ ਵੀ ਆਈਏ ਨਾ ਤੂੰ ਨਾ ਕਰ ਦੇਂਗੀ ਵਿੱਚ
1: ਨਾ ਕਿੱਥੇ ਹੋਣੀ ਆ ਤਾਂ ਫਿਰ ਤੁਹਾਨੂੰ ਸੱਦਿਆ ਵੀ ਕਰਨਾ ਕੀ ਆ ਫਿਰ
0: ਉਹ ਹੁਣ ਮੈਂ ਤੈਨੂੰ ਗੱਲਾਂ ਦੱਸਦੀਆਂ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਭੈਣੇ ਤੂੰ ਇਸ ਵੇਲੇ ਘਰੇ ਰਹੋ ਮੇਰੀ ਹੈਗੀ ਡਾਕਟਰ ਕੋ ਅਪਾਇੰਟਮੈਂਟ ਤੇ ਮੈਂ ਜਰਾ ਉੱਥੇ ਜਾ ਠੀਕ ਹੈ ਨਾ ਹੁਣ ਜੇ ਤੁਸੀਂ ਨਾਲ ਵੀ ਲੈ ਜਾਓਗੇ ਤਾਂ ਉਹ ਆਪੇ ਹੀ ਉੱਥੇ ਕਹਿੰਦੇ ਹੁੰਦੇ ਜਿੱਥੇ ਬੈਠੇ ਹੁੰਦੇ ਨੇ ਵਾਧੂ ਘਾਟੂ ਲੋਕ ਉੱਥੇ ਬੈਠ ਜਾਣਗੇ
1: ਦੇਖ ਲਓ ਸਿਚੁਏਸ਼ਨ ਇਦਾਂ ਦੀ ਹੈ ਵੀ ਜਿਹੜੀ ਅਸੀਂ ਤੁਸੀਂ ਸਾਰਿਆਂ ਨੇ ਫੇਸ ਕੀਤੀ ਹੁੰਦੀ ਪਰ ਆਪਾਂ ਗੱਲ ਨਹੀਂ ਕਰਦੇ ਵੀ ਹਾਏ ਅਗਲਾ ਕੀ ਸੋਚੂਗਾ ਸਾਡੇ ਬਾਰੇ ਸੋ ਉੱਥੇ ਤਾਂ ਮੈਮ ਨੇ ਬੜਾ ਜ਼ਿਗਰਾ ਕੀਤਾ ਆ ਅੱਜ ਇਸ ਗੱਲ ਨੂੰ ਡਿਸਕਸ ਕਰਨ ਦਾ ਤੇ ਸ਼ਾਇਦ ਸਾਨੂੰ ਵੀ ਕਦੇ ਕੈਮਰੇ ਤੇ ਇੰਨਾ ਹੱਸਦਿਆ ਕਿਸੇ ਨੇ ਨਾ ਦੇਖਿਆ ਹੋਵੇ ਹਮੇਸ਼ਾ ਸਾਨੂੰ ਇੱਕ ਸੀਰੀਅਸ ਫੇਸ 'ਚ ਹੀ ਦੇਖਿਆ ਕਿਉਂਕਿ ਸੀਰੀਅਸ ਗੱਲਾਂ ਕਰਦੇ ਰਹੀਦਾ ਮੈਮ ਨੇ ਦੱਸਿਆ ਵੀ ਜਦੋਂ ਕੋਈ ਪ੍ਰਾਹੁਣਾ ਏਦਾਂ ਦਾ ਆ ਜੇ ਤੇ ਤੁਹਾਨੂੰ ਸੋਚਣਾ ਪੈ ਜੇ ਵੀ ਅਤਿਥੀ ਕੱਬ ਜਾਓਗੇ ਤੇ ਉਦੋਂ ਫਿਰ ਕਿੱਦਾਂ ਬਚਣਾ ਕਈ ਵਾਰੀ ਸਿਚੁਏਸ਼ਨ ਉਲਟੀ ਵੀ ਹੋ ਜਾਂਦੀ ਹੈ ਕਈ ਵਾਰੀ ਅਸੀਂ ਕਿਸੇ ਨੂੰ ਸੱਦ ਲੈਂਦੇ ਹਾਂ ਵੀ ਸਾਡੇ ਘਰ ਆਇਓ ਅਸੀਂ ਕੋਈ ਗੈਟ ਟੂਗੈਦਰ ਜਿਹੜੀ ਆ ਉਹ ਕਰ ਲੈਂਦੇ ਹਾਂ ਘਰੇ

0: ਤੇ ਉਹ ਪ੍ਰਾਹੁਣੇ ਜਿਹੜੇ ਆਉਂਦੇ ਸਾਨੂੰ ਬੋਲਣ ਨਹੀਂ ਦਿੰਦੇ ਅਸੀਂ ਉੱਥੇ ਬੈਠੇ ਰਹੇ ਨੇ ਵੀ ਸਾਡੀ ਕਦੋਂ ਵਾਰੀ ਆਊਗੀ ਸਾਡੀ ਕਦੋਂ ਵਾਰੀ ਆਊਗੀ ਸਾਨੂੰ ਵੀ ਕੁਛ ਪੁੱਛ ਲਓ ਅਸੀਂ ਵੀ ਕਿਤੇ ਦੱਸ ਦਈਏ
1: ਬਿਲਕੁਲ
0: ਤੇ ਸਾਡੀ ਵਾਰੀ ਨਹੀਂ ਆਉਣ ਦਿੰਦੇ ਤੇ ਉਸ ਸਿਚੁਏਸ਼ਨ ਦੇ ਨਾਲ ਕਿੱਦਾਂ ਨਜਿੱਠਣਾ ਹੁਣ ਤੁਸੀਂ ਕਾਬੂ ਆਏ ਆ ਤੇ ਮੈਂ ਸਿਚੁਏਸ਼ਨਾਂ ਸਾਰੀ
1: ਹੁਣ ਤੂੰ ਤਾਂ ਭਾਈ ਸਹੇਲੀ ਗੱਲ ਹੀ ਬਦਲ ਦਿੱਤੀ ਹੈ ਥੋੜੇ ਬਦਲ ਹੀ ਗੱਲ ਜਿਹੜੀ ਆ ਹੁਣ ਗੱਲ ਮੈਨੂੰ ਇੱਥੇ ਵੀ ਕਰਨੀ ਹੋਈ ਪੈਣੀ ਕਿਉਂਕਿ ਅੱਜ ਮੈਂ ਇਸੇ ਮੂਡ ਚ ਆਈ ਆ ਭਾਈ ਗੱਲਾਂ ਸੀ ਉਹ ਕਰਨੀਆਂ ਨੇ ਜਿਹੜੀਆਂ ਗੱਲਾਂ ਹੈ ਤੇ ਬੜੀਆਂ ਪ੍ਰੈਕਟੀਕਲ ਵਿਵਹਾਰਕ ਗੱਲਾਂ ਨੇ ਬਹੁਤ ਸਾਰੇ ਵਾਰੀ ਸਾਨੂੰ ਫੇਸ ਵੀ ਕਰਨੀਆਂ ਪੈਂਦੀਆਂ ਪਰ ਅਸੀਂ ਬਹੁਤੀ ਵਾਰੀ ਗੱਲ ਨਹੀਂ ਕਰਦੇ ਜਿਵੇਂ ਹੁਣੇ ਗੱਲਾਂ ਦੇ ਪਰੌਣੇ ਦੀ ਗੱਲ ਕੀਤੀ ਹੈ ਤੇ ਉਸੇ ਤਰ੍ਹਾਂ ਅਗਲੀ ਗੱਲ ਆ ਗਈ ਜਿਵੇਂ ਹੁੰਦਾ ਨਾ ਬੇਟੇ ਇਹਨੂੰ ਮੈਂ ਇਹ ਲੈਂਦੀ ਹਾਂ ਵੀ ਕਹਿੰਦੀ ਜਿਹੜੀ ਗੱਲਬਾਤ ਆ ਉਹ ਟੂ ਵੇ ਸਟਰੀਟ ਹੋਣੀ ਚਾਹੀਦੀ ਆ ਟੂ ਵੇ ਸਟਰੀਟ ਮਾੜੇ ਵੀ ਗਲੀ ਜਿਹਦੇ ਚੁੱਗ ਇੱਧਰ ਵੀ ਲੰਘਿਆ ਜਾਵੇ ਤੇ ਇੱਧਰ ਵੀ ਲੰਘਿਆ ਜਾਵੇ ਭਾਵ ਕੇ ਦੁਪਾਸੜ ਗੱਲਬਾਤ ਹੋਵੇ ਠੀਕ ਹੈ ਨਾ ਪਰ ਕਈ ਵਾਰੀ ਜਿਹੜੀ ਦੁਪਾਸੜ ਗੱਲਬਾਤ ਹੈ ਬੱਚਿਆ ਉਹ ਹੋਣ ਦੀ ਬਜਾਏ ਗੱਲਬਾਤ ਜਿਹੜੀ ਆ ਉਹ ਇੱਕ ਪਾਸੜ ਹੋ ਜਾਂਦੀ ਹੈ ਹੁਣ ਅਸੀਂ ਇਸੇ ਸਿਨਾਰੀਓ ਨੂੰ ਥੋੜਾ ਜਿਹਾ ਡਿਫਰੈਂਟ ਕਰ ਲੈਂਦੇ ਹਾਂ ਕਿ ਮੈਂ ਹੈਗੀ ਹਾਂ ਕਿ ਮੈਨੂੰ ਬੜਾ ਸ਼ੌਕ ਹੈ ਕਿ ਮੈਂ ਆਪਣੀਆਂ ਸਹੇਲੀਆਂ ਨੂੰ ਸੱਦਾਂ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਸੱਦਾਂ ਤੇ ਮੈਂ ਪਾਰਟੀ ਆਰਗੇਨਾਈਜ਼ ਕਰਾਂ ਹਫ਼ਤੇ 10 ਦਿਨੀ ਨਹੀਂ ਤਾਂ ਚਲੋ ਮੈਂ ਘੱਟੋ ਘੱਟ 15 ਜਾਂ ਮਹੀਨੇ ਬਾਅਦ ਮੈਨੂੰ ਸ਼ੌਕ ਹੈ
0: ਆਪਣੀ ਗੱਲ ਸੁਣਾਉਣ ਡਿਆ
1: ਮੈਂ ਆਪਣੇ ਸੁਣਾ ਰਹੀ ਹਾਂ ਕਿ ਮੈਨੂੰ ਸ਼ੌਕ ਹੈ ਮੈਂ ਨਹੀਂ ਗੱਲ ਤਾਂ ਮੈਂ ਆਉਣੀ ਸੜੀ ਕਰ ਰਹੀ ਹਾਂ ਉਹਨਾਂ ਦੇ ਵਿੱਚੋਂ ਮੇਰੇ ਵਰਗੇ ਵੀ ਇਹੋ ਜਿਹੇ ਬੜੇ ਹੋਣੇ ਆ ਕਿ ਮੈਨੂੰ ਬੜੀ ਅੱਛੀਆਂ ਡਿਸ਼ਿਜ਼ ਬਣਾਉਣ ਦਾ ਸ਼ੌਕ ਹੈ ਤੇ ਮੈਂ ਚਾਹੁੰਦੀ ਹਾਂ ਕਿ ਜਿਹੜਾ ਆਵੇ ਕੋਈ ਮੈਨੂੰ ਦੀ ਅੱਛੀ ਪ੍ਰਾਹੁਣਾਚਾਰੀ ਕਰਾਂ ਪਰ ਦੂਜੇ ਪਾਸੇ ਮੈਂ ਕੀ ਹਾਂ ਕਿ ਆਈ ਐਮ ਅ ਵੈਰੀ ਗੁੱਡ ਲਿਸਨਰ ਮੈਂ ਸਰੋਤਾ ਬੜਾ ਵਧੀਆ ਹੈ ਕਹਿੰਦੇ ਨੇ ਨਾ ਸਾਇਲੈਂਸ ਇਜ਼ ਗੋਲਡ ਹੈਨਾ ਵੀ ਚੁੱਪ ਜਿਹੜੀ ਹੁੰਦੀ ਹੈ ਉਹ ਸੋਨੇ ਦੇ ਬਰਾਬਰ ਹੁੰਦੀ ਹੈ ਪਰ ਜੇ ਚੁੱਪ ਸੋਨੇ ਦੇ ਬਰਾਬਰ ਹੈ ਪੁੱਤਰ ਤੇ ਬੋਲਣਾ ਜਿਹੜਾ ਵਾ ਉਹ ਘੱਟੋ ਘੱਟ ਚਾਂਦੀ ਤੇ ਹੈਗਾ ਹੀ ਹੈ ਨਾ
0: ਬਿਲਕੁਲ
1: ਬਿਲਕੁਲ ਹੁਣ ਤੁਸੀਂ ਮੂੰਹ ਬੰਦ ਕਰਕੇ ਬੈਠੇ ਰਹੋਗੇ ਕਿਸੇ ਨੂੰ ਕੀ ਪਤਾ ਲੱਗੂ ਤੁਹਾਡੇ ਅੰਦਰ ਕੀ ਹੈ ਠੀਕ ਹੈ ਨਾ ਸੋ ਹੁਣ ਜਿਹੜੀ ਸਿਨੈਰੀਓ ਹੋਇਆ ਬਿਲਕੁਲ ਚੇਂਜ ਅਸੀਂ ਕਰ ਲੈਂਦੇ ਹਾਂ ਕਿ ਬਈ ਮੈਂ ਆਪਣੇ ਫਰੈਂਡਸ ਨੂੰ ਬੁਲਾਉਂਦੀ ਹਾਂ ਜਦੋਂ ਵੀ ਬੁਲਾਉਂਦੀ ਹਾਂ ਮਹੀਨੇ ਬਾਅਦ 2 ਮਹੀਨੇ ਜਦੋਂ ਵੀ ਹੋਵੇ ਜਾਂ ਕੋਈ ਖਾਸ ਰਿਸ਼ਤੇਦਾਰ ਵੀ ਮੈਂ ਸੱਦ ਲੈਂਦੀ ਹਾਂ ਤਾਂ ਮੈਂ ਉੱਥੇ ਬੈਠ ਕੇ ਅੱਛੀ ਲਿਸਨਰ ਹਾਂ ਮੈਂ ਸਾਰਿਆਂ ਦਾ ਹਾਲ ਚਾਲ ਜ਼ਰੂਰ ਪੁੱਛਦੀ ਹਾਂ ਭੈਣ ਜੀ ਸੁਣਾਓ ਕਿਵੇਂ ਤੁਹਾਡਾ ਹਾਲ ਹੈ ਤੁਹਾਡੇ ਹਸਬੈਂਡ ਕਿਵੇਂ ਨੇ ਤੁਹਾਡੇ ਬੱਚਿਆਂ ਦਾ ਕੀ ਹਾਲ ਹੈ ਜੇ ਬੱਚਿਆਂ ਵਾਲੇ ਨੇ ਤਾਂ ਵੱਡੀ ਉਮਰ ਦੀ ਮੇਰੇ ਹਰਗੀ ਹੈ ਤਾਂ ਫਿਰ ਕਹਿਣਗੇ ਤੁਹਾਡੇ ਪੋਤਰੇ ਪੋਤਰੀਆਂ ਕੀ ਕਰਦੇ ਨੇ ਕਹਿੰਦੀ ਮੈਂ ਸੋਚਦੀ ਰਹਿੰਦੀ ਹਾਂ ਵੀ ਮੈਂ ਸਾਰਿਆਂ ਨੂੰ ਪੁੱਛਦੀ ਹਾਂ ਮੇਰਾ ਹਾਲ ਕੋਈ ਨਹੀਂ ਪੁੱਛਦਾ ਹੈ ਵੀ ਗੱਲਬਾਤ ਤੇ ਚੱਲ ਰਹੀ ਹੈ ਪਰ ਗੱਲਬਾਤ ਇੱਕ ਪਾਸੜ ਹੈ ਪੰਜ ਚਾਰ ਸਹੇਲੀਆਂ ਨੇ ਪੰਜ ਚਾਰ ਰਿਸ਼ਤੇਦਾਰ ਨੇ ਮੈਂ ਉਹਨਾਂ ਦੀ ਚੰਗੀ ਮੇਜ਼ਬਾਨੀ ਵੀ ਕਰ ਰਹੀ ਹਾਂ ਪਰ ਮੈਨੂੰ ਕੋਈ ਨਹੀਂ ਪੁੱਛਦਾ ਹੁਣ ਬੱਚੇ ਜੇ ਇਹੋ ਜਿਹੀ ਪੋਜੀਸ਼ਨ ਆ ਜਾਵੇ ਤਾਂ ਮੈਨੂੰ ਲੱਗਦਾ ਕਿ ਤਰਾਸਦੀ ਤਾਂ ਹੈਗੀ ਹੈ ਨਾ
0: ਉਹ ਇੰਨੀ ਸੇਵਾ ਕੀਤੀ ਤੁਹਾਨੂੰ ਇਕੱਲੇ ਇਕੱਲੇ ਨੂੰ ਸੱਦਿਆ ਤੇ ਤੁਸੀਂ ਬਾਅਦ ਚ ਬੋਲਣ ਬਣਾ ਦੋ ਤੇ ਅਗਲੇ ਨੂੰ ਪੁੱਛੋ ਬਣਾ ਤੇ ਅਗਲੇ ਦੀਆਂ ਢਿੱਡ ਦੀਆਂ ਗੱਲਾਂ ਵੀ ਅੰਦਰ ਹੀ ਗੱਲ ਤੇ ਮਾੜੀ ਹੈ ਨਾ
1: ਸੋ ਕਹਿੰਦੇ ਨੇ ਕਿ ਬਈ ਇੱਥੇ ਹੁਣ ਮੈਂ ਇੱਥੇ ਛੋਟੀ ਜਿਹੀ ਗੱਲ ਨਾਲੇ ਸ਼ੁਰੂ ਕਰਨਾ ਵਾ ਅੰਗਰੇਜ਼ੀ ਦੀ ਇੱਕ ਛੋਟੀ ਜਿਹੀ ਇਹਦੇ ਚ ਕਹਾਵਤ ਹੈ ਕਿ ਕਹਿੰਦਾ ਬੀਇੰਗ ਅ ਗੁੱਡ ਲਿਸਨਰ ਇਜ਼ ਲਾਈਕ ਬੀਇੰਗ ਟੂ ਗੁੱਡ ਐਟ ਵਾਸ਼ਿੰਗ ਡਿਸ਼ਿਜ਼ ਵੀ ਚੰਗੇ ਸਰੋਤੇ ਹੋਣਾ ਇੰਜ ਹੀ ਹੁੰਦਾ ਕਿ ਜਿਵੇਂ ਪਲੇਟਾਂ ਚੰਗੀ ਤਰ੍ਹਾਂ ਸਾਫ ਕਰਨ ਵਾਲਾ ਹੈ
0: ਮਾਂਜੇ ਜਾਂਦੇ ਤੁਸੀਂ
1: ਮਾਂਜੇ ਜਾਂਦੇ ਹੋ ਚੰਗੀ ਤਰ੍ਹਾਂ ਮਾਂਜੇ ਜਾਂਦੇ ਹੋ ਸੋ ਸਰੋਤਾ ਜ਼ਰੂਰ ਬਣੋ ਪਰ ਤੁਹਾਨੂੰ ਬੋਲਣ ਵਾਸਤੇ ਬਹੁਤੇ ਲੋਕਾਂ ਦੇ ਵਿੱਚ ਜੇ ਹਿਚਕਚਾਹਟ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸੋ ਇਹ ਵੀ ਇੱਕ ਬੜਾ ਜ਼ਰੂਰੀ ਚੀਜ਼ ਹੈਗੀ ਹੈ ਕਿ ਤੁਸੀਂ ਕਦੇ ਕਦੇ ਜ਼ਰੂਰ ਥੱਕ ਜਾਂਦੇ ਹੋ ਸੁਣ ਸੁਣ ਕੇ ਹੈ ਨਾ ਮੈਨੂੰ ਵੀ ਪਤਾ ਹੁਣ ਅਸੀਂ ਬਹੁਤ ਬੋਲਦੇ ਹਾਂ ਇੱਥੇ ਤੇ ਤੁਸੀਂ ਕਈ ਵਾਰ ਥੱਕ ਵੀ ਜਾਂਦੇ ਹੋ ਕਿ ਹੈ ਬੋਲੀ ਜਾਂਦੀਆਂ ਹਟਦੀਆਂ ਨੇਗੀਆਂ ਤੇ ਉਹਦੇ ਕਰਕੇ ਫਿਰ ਮੈਂ ਤੇ ਸਵਲੀਨ ਦੋਨੋਂ ਇਕੱਠੇ ਹੋ ਜਾਂਦੇ ਕਿ ਜੇ ਮੈਂ ਘੱਟੋ ਘੱਟ ਮੈਨੂੰ ਚੁੱਪ ਕਰਾਉਣ ਲਈ ਸਵਲੀਨ ਤਾਂ ਜ਼ਰੂਰ ਬੋਲੇ
0: ਬਿਲਕੁਲ
1: ਸਵਲੀਨ ਤੇਰੇ ਕੋਲ ਕੋਈ ਨੁਸਖਾ ਹੈਗਾ ਕਿ ਜੇ ਤੁਹਾਡੇ ਮਨ ਦੀ ਗੱਲ ਕੋਈ ਬੰਦਾ ਨਹੀਂ ਪੁੱਛਦਾ ਤੁਹਾਡਾ ਜੀ ਕਰਦਾ ਮੈਂ ਕਰਾਂ ਤਾਂ ਕੀ ਕਰਨਾ ਚਾਹੀਦਾ
0: ਮੇਰਾ ਮੇਰੇ ਨਾਲ ਜਦੋਂ ਇਦਾਂ ਦੀ ਸਿਚੁਏਸ਼ਨ ਹੁੰਦੀ ਹੈ ਵੀ ਮੈਂ ਸੁਣਾਉਣਾ ਚਾਹਾਂ ਤੇ ਕੋਈ ਨਾ ਸੁਣੇ ਤਾਂ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕਰਕੇ ਤੇ ਹਟ ਜਾਂਦੀ ਹੁੰਦੀ
1: ਹਰ ਜਾਂਦੀ ਆ ਨਹੀਂ ਉਹ ਫਿਰ ਤੁਸੀਂ ਕੀ ਹੈਗਾ ਆ ਕਿ ਤੁਸੀਂ ਤੇ ਘੰਟਿਆਂ ਬਾਅਦ ਦੂਜੇ ਦੀ ਗੱਲ ਸੁਣ ਲਈ ਤਾਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੁਣ ਤੁਸੀਂ ਇਹ ਵੇਖੋ ਕਿ ਬਾਕੀ ਲੋਕੀ ਸਾਰੇ ਗੱਲਾਂ ਦੱਸ ਰਹੇ ਨੇ ਤੇ ਤੁਸੀਂ ਵੇਟ ਕਰ ਰਹੇ ਹੋ ਕਿ ਮੈਂ ਕਦੋਂ ਦੱਸਾਂ ਤਾਂ ਤੁਸੀਂ ਉਹਨਾਂ ਨੂੰ ਗੁੱਸੇ ਨਾਲ ਨਾ ਕਹੋ ਤੁਸੀਂ ਕਹੋ ਭੈਣ ਮੈਂ ਤਾਂ ਤੁਹਾਡੀ ਸਾਰਿਆਂ ਦੀ ਗੱਲ ਸੁਣੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਮੇਰੀ ਗੱਲ ਵੀ ਸੁਣਨੀ ਚਾਹੀਦੀ ਹੈ ਹੈਨਾ ਜਦੋਂ ਤੁਸੀਂ ਐ ਕਹੋਗੇ ਤੂੰ ਵੀ ਕਹਿਣਗੇ ਹਾਂ ਹਾਂ ਭੈਣ ਜੀ ਜ਼ਰੂਰ ਦੱਸੋ ਹੈ ਤੁਹਾਡੇ ਹਸਬੈਂਡ ਦਾ ਕੀ ਹਾਲ ਹੈ ਹੈਨਾ ਤੁਹਾਡੇ ਬੱਚਿਆਂ ਦਾ ਕੀ ਹਾਲ ਹੈ ਜੇ ਬੱਚੇ ਨੇ ਤਾਂ ਤੁਹਾਡੇ ਪੋਤਰੇ

0: ਪੋਤਰੀਆਂ ਤੇ ਸਕੂਲੋਂ ਤੁਸੀਂ ਛੱਡਣ ਜਾਂਦੇ ਹੋ ਜਾਂ ਬਈ ਤੁਸੀਂ ਉਹਨਾਂ ਨੂੰ ਲੈ ਕੇ ਆਉਂਦੇ ਹੋ ਇਨਵੋਲਵਮੈਂਟ ਸੋ ਜਦੋਂ ਤੁਸੀਂ ਲਿਸਨਰ ਅੱਛੇ ਹੋ ਤਾਂ ਤੁਹਾਡਾ ਆਪ ਐਗਜ਼ੌਸਟ ਹੋ ਜਾਂਦੇ ਹੋ ਕਿ ਮੈਨੂੰ ਕੋਈ ਪੁੱਛੇ ਤਾਂ ਵੇਟ ਮਤ ਕਰੋ ਇੰਤਜ਼ਾਰ ਮਤ ਕਰੋ ਗੁੱਸੇ ਨਾਲ ਨਹੀਂ ਰੂਡਲੀ ਨਹੀਂ ਡੋਂਟ ਆਸਕ ਦੈਮ ਉਹਨਾਂ ਨੂੰ ਇਹ ਨਾ ਕਹੋ ਕਿ ਮੈਨੂੰ ਪੁੱਛੋ ਜਸਟ ਟੈਲ ਦੈਮ ਇਹ ਅੰਗਰੇਜ਼ੀ ਦੇ ਦੋ ਸ਼ਬਦ ਨੇ ਆਸਕ ਹੁੰਦਾ ਕੁਐਸਚਨ ਕਰਨਾ ਟੈਲ ਹੁੰਦਾ ਦੱਸਣਾ ਠੀਕ ਹੈ ਜੀ ਇਹ ਨਾ ਕਹੋ ਕਿ ਡੋਂਟ ਯੂ ਥਿੰਕ ਦੈਟ ਯੂ ਸ਼ੁੱਡ ਆਸਕ ਮੀ ਟੂ ਟਾਕ
1: ਜਾਂ ਫਿਰ ਕਹੋ ਨਹੀਂ ਸੁਣਨਾ ਤੇ ਨਾ ਸੁਣੋ
0: ਨਾ ਹੀ ਸੁਣੋ ਨਾ ਸੁਣੋ ਹਨਾ ਨਹੀਂ ਉਹਨਾਂ ਨੂੰ ਕਹੋ ਵੀ ਗੱਲ ਸੁਣੋ ਤੁਹਾਨੂੰ ਨਹੀਂ ਲੱਗਦਾ ਕਿ ਮੇਰੇ ਵੀ ਕੁਛ ਨਾ ਮੇਰਾ ਵੀ ਕੁਛ ਨਾ ਕੋਈ ਹਾਲ ਤੁਹਾਨੂੰ ਪੁੱਛਣਾ ਚਾਹੀਦਾ ਸੋ ਇਹ ਇੱਕ ਬੜਾ ਪੋਲਾਈਟ ਵੇ ਆ ਕਿਸੇ ਵੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦਾ ਦੇਖੋ ਗੱਲਬਾਤ ਜਿਹੜੀ ਹੁੰਦੀ ਹੈ ਨਾ ਸਵਲੀਨ ਜੇ ਇੱਕ ਪਾਸੜ ਗੱਲਬਾਤ ਆ ਵਨ ਵੇ ਟ੍ਰੈਫਿਕ ਹੈ ਤਾਂ ਉਹ ਗੱਲਬਾਤ ਨਹੀਂ ਹੁੰਦੀ ਉਹ ਨਾ ਜਸਟ ਇੱਕ ਸਮਝੌਤਾ ਹੁੰਦਾ ਬਿਲਕੁਲ ਠੀਕ ਆ ਕਦੀ ਪਤੀ ਪਤਨੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਵੇਂ ਮੇਰੇ ਵਰਗੀ ਬੜੀ ਗਲਾਦੜ ਹੈ ਮੈਂ ਗੱਲਾਂ ਕਰੀ ਜਾਵਾਂ ਤੇ ਮੇਰੇ ਘਰ ਵਾਲਾ ਬੋਲੇ ਨਾ ਤਾਂ ਸਮਝੋ ਕਿ ਉਹ ਵਿਚਾਰਾ ਫਿਰ ਸਮਝੌਤਾ ਹੀ ਹੈ
1: ਫਿਰ ਅੰਕਲ ਜੀ ਕਹਿ ਦਿੰਦੇ ਹੁੰਦੇ ਵੀ ਤੈਨੂੰ ਨੀ ਲੱਗਦਾ ਵੀ ਮੈਨੂੰ ਵੀ ਬੋਲਣਾ ਚਾਹੀਦਾ
0: ਨਹੀਂ ਫਿਰ ਮੈਨੂੰ ਥੋੜੀ ਥੋੜੀ ਤੇ ਇਹਨਾਂ ਗੱਲਾਂ ਦਾ ਪਤਾ ਹੀ ਹੈ ਨਾ ਮੈਂ ਚੁੱਪ ਜਾ ਫਿਰ ਮੈਂ ਚੁੱਪ ਕਰਕੇ ਕਹੂੰ ਕਿ ਗੱਲ ਸੁਣੋ ਤੁਸੀਂ ਵੀ ਦੱਸੋ ਕੋਈ ਗੱਲ ਹੈ ਨਾ ਸੋ ਉਹਦੇ ਨਾਲ ਕੀ ਆ ਕਿ ਇੱਕ ਫਿਰ ਸਮਝੌਤਾ ਨਹੀਂ ਰਹਿੰਦਾ ਦੁਪਾਸੜ ਗੱਲਬਾਤ ਹੁੰਦੀ ਐਂਡ ਮੈਂ ਤੈਨੂੰ ਰੀਅਲੀ ਦੱਸਾਂ ਕਿ ਅਸੀਂ ਜਦੋਂ ਵੀ ਟੇਬਲ ਤੇ ਬੈਠਦੇ ਹਾਂ ਤੇ ਮੋਸਟਲੀ ਸਾਡੀ ਕਨਵਰਸੇਸ਼ਨ ਹੁੰਦੀ ਹੈ ਇਹ ਨਹੀਂ ਹੁੰਦਾ ਕਿ ਆਈ ਐਮ ਟਾਕਿੰਗ ਐਂਡ ਹੀ ਇਜ਼ ਜਸਟ ਸਿਟਿੰਗ ਕੁਆਈਟਲੀ ਨੋ ਕਨਵਰਸੇਸ਼ਨ ਜਾਂ ਗੱਲਬਾਤ ਹੈ ਜਿਹੜੀ ਦੋਵਾਂ ਧਿਰਾਂ ਦੇ ਵਿੱਚ ਹੁੰਦੀ ਹੈ ਆਪਾਂ ਅਸੀਂ ਕੋਈ ਡਿਸਕਸ਼ਨ ਸ਼ੁਰੂ ਕਰ ਲੈਂਦੇ ਹਾਂ ਜਿਵੇਂ ਅੱਜ ਕੱਲ੍ਹ ਬੜੇ ਹੋਟ ਟੋਪਿਕ ਆ ਰਹੇ ਨੇ ਕਿ ਪੰਜਾਬ ਇੰਡੀਆ 'ਚ ਕੀ ਹੋ ਰਿਹਾ ਹੈ ਮੋਦੀ ਦੇ ਵਿਰੁੱਧ ਜਲੂਸ ਨਿਕਲ ਰਹੇ ਨੇ ਉਹ ਆਪਣਿਆਂ ਵੇਖਦੇ ਨੇ ਮੈਂ ਆਪਣੀਆਂ ਚੀਜ਼ਾਂ ਵੇਖਦੇ ਹਾਂ ਫਿਰ ਅਸੀਂ ਦੋਨੋਂ ਡਿਸਕਸ ਕਰਦੇ ਰਹਿੰਦੇ ਹਾਂ ਪਰ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਗੱਲ ਕਰ ਰਹੇ ਹਾਂ ਕਿ ਉਹ ਹੋਸਟ ਉਹ ਔਰਤ ਖਾਸ ਤੌਰ ਤੇ ਔਰਤ ਦੇ ਨਾਲ ਸੰਬੰਧਿਤ ਹੈ ਹਾਲਾਂਕਿ ਕਿਹਾ ਜਾਂਦਾ ਕਿ ਔਰਤਾਂ ਕਦੇ ਚੁੱਪ ਨਹੀਂ ਕਰਦੀਆਂ ਮੇਰੇ ਵਰਗੀ ਹੈ ਨਾ ਬਟ ਉਹ ਵੇੜਾ ਜਿਹੜਾ ਉਡੀਕਦੀ ਰਹਿੰਦੀ ਉਹਦੇ ਲਈ ਕੁਝ ਨਿੱਕੇ ਨਿੱਕੇ ਸੁਝਾਅ ਜਿਹੜੇ ਨੇ ਉਹ ਹੈਗਾ ਕਿ ਤੁਸੀਂ ਪੁੱਛੋ ਨਾ ਉਹਨਾਂ ਨੂੰ ਕਹੋ ਨਾ ਕਿ ਮੈਨੂੰ ਪੁੱਛੋ ਉਹਨਾਂ ਨੂੰ ਦੱਸੋ ਕਿ ਮੈਂ ਵੀ ਗੱਲ ਜਿਹੜੀ ਆ ਉਹ ਕਰਨੀ ਆ ਤੇ ਦੂਸਰੀ ਗੱਲ ਇਹ ਨਹੀਂ ਹੈਗਾ ਵੀ ਗੱਲ ਕਰਕੇ ਚੁੱਪ ਕਰ ਜਾਓ ਲੰਬਾ ਪੌਜ਼ ਨਾ ਦਿਓ ਗੱਲ ਜਾਰੀ ਰੱਖੋ ਜਦੋਂ ਤੁਸੀਂ ਇੱਕ ਗੱਲ ਕਰਕੇ ਤੇ ਪੌਜ਼ ਦੇ ਦਿੰਦੇ ਹੋ ਰੁਕ ਜਾਂਦੇ ਹੋ ਅਗਲਾ ਸੋਚਦਾ ਕਿ ਹੁਣ ਮੇਰੀ ਵਾਰੀ ਹੈ ਬੋਲਣ ਦੀ ਸੋ ਵਾਰੀ ਜੇ ਤੁਸੀਂ ਲੈ ਲਈ ਹੈ ਨਾ ਤਾਂ ਫਿਰ ਜਿੰਨੀ ਕੁ ਗੱਲ ਤੁਸੀਂ ਕਰਨੀ ਹੈ ਜਿਵੇਂ ਹੁਣ ਮੈਂ ਸਵਲੀਨ ਤੋਂ ਵਾਰੀ ਲਈ ਹੋਈ ਹੈ ਨਾ ਤੇ ਹੁਣ ਮੈਨੂੰ ਤਾਂ ਜਿੰਨੀ ਕੁ ਗੱਲ ਮੈਂ ਕਰਨੀ ਹੈ
1: ਮੈਨੂੰ ਕਹਿਣਾ ਪੈਣਾ ਵੀ ਤੁਹਾਨੂੰ ਨੀ ਲੱਗਦਾ ਮੈਨੂੰ ਬੋਲ
0: ਹਾਂ ਮੈਂ ਤਾਂ ਇੰਨੀ ਕੁ ਵਾਰੀ ਲੈਣੀ ਹੋਈ ਹੈ ਬਈ ਗੱਲ ਸੁਣ ਸਵਲੀਨ ਜੇ ਹੁਣ ਤੂੰ ਮੈਨੂੰ ਕਹਿਤਾ ਵੀ ਆਂਟੀ ਦੱਸੋ ਹੁਣ ਆਂਟੀ ਤਾਂ ਦੱਸੂਗੀ ਨਾ ਪਰ ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਸੀਂ ਆਪਣੀ ਗੱਲ ਕਰ ਲਈ ਅੱਛਾ ਗੱਲ ਹਾਂ ਠੀਕ ਹੈ ਮੇਰੇ ਹਸਬੈਂਡ ਫਿਰ ਤੁਸੀਂ ਚੁੱਪ ਕਰ ਜਾਂਦੇ ਹੋ ਤੇ ਅਗਲਾ ਫਿਰ ਆਪਣੀ ਗੱਲ ਕਰ ਲਾ ਪੈਂਦਾ ਮੇਰੀ ਨਾ ਬਿੱਲੀ ਬਿਮਾਰ ਹੋ ਗਈ ਭੈਣੇ ਬਹੁਤ ਹੀ ਜ਼ਿਆਦਾ ਢਿੱਲੀ ਹੋ ਗਈ ਮੈਂ ਤਾਂ ਫਿਰ ਉਹਨੂੰ ਵੈਟਨਰੀ ਨੂੰ ਕੋਲ ਲੈ ਕੇ ਜਾਣਾ ਪਿਆ ਸੱਚੀ $500-600 ਲੱਗ ਗਿਆ ਉੱਤੇ ਤਾਂ ਭਾਈ ਫਿਰ ਤਾਂ ਉਹਦੀ ਗੱਲ ਇੰਟਰਸਟਿੰਗ ਹੈ ਤੇ ਤੁਸੀਂ ਤਾਂ ਚੁੱਪ ਕਰਕੇ ਬਹਿ ਗਏ ਹੋ ਤੇ ਅਗਲਾ ਫਿਰ ਇੰਤਜ਼ਾਰ ਥੋੜੀ ਕਰੂਗਾ ਸੋ ਅਗਰ ਤੁਸੀਂ ਆਪਣੇ ਮਨ ਦੀ ਗੱਲ ਕਰਨੀ ਹੈ ਤਾਂ ਇੰਨਾ ਸਾਇਲੈਂਸ ਜਿਹੜਾ ਹੈ ਗੱਲ ਦੇ ਵਿੱਚ ਇੰਨਾ ਜ਼ਿਆਦਾ ਵਖਵਾ ਨਾ ਰੱਖੋ ਕਿ ਅਗਲਾ ਆਪਣੇ ਗੱਲ ਵਿੱਚ ਘਸੋੜ ਦੇਵੇ ਕੀ ਖਿਆਲ ਹੈ ਤੇਰਾ
1: ਇੰਟਰਸਟਿੰਗਲੀ ਜਾਰੀ ਰੱਖੋ ਆਪਣੀ ਗੱਲਬਾਤ ਵੀ ਲੋਕਾਂ ਦਾ ਵੀ ਇੰਟਰਸਟ ਬਣਿਆ ਰਹੇ ਤੁਹਾਡੇ ਚ
0: ਨਾ ਹਾਂ ਬਿਲਕੁਲ ਬਿਲਕੁਲ ਸੋ ਗੱਲਬਾਤ ਨੂੰ ਜਾਰੀ ਰੱਖੋ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੱਲਬਾਤ ਟੁੱਟਣ ਲੱਗੀ ਹੈ ਤਾਂ ਭਾਈ ਫਿਰ ਕੀਪ ਕੁਆਇਟ ਫਿਰ ਹੋ ਨਹੀਂ ਹੋ ਸਕਦਾ ਫਿਰ ਸਾਇਲੈਂਸ ਇਜ਼ ਗੋਲਡ
1: ਜਿੰਨੀ ਕੁ ਕਰਨੀ ਉਨੀ ਕੁ ਫਿਰ ਫਟਾਫਟ ਕਰ ਲਓ
0: ਉਨੀ ਕੁ ਭਾਈ ਤੁਸੀਂ ਫਟਾਫਟ ਜ਼ਰੂਰ ਕਰ ਲਓ ਕਿ ਤੁਸੀਂ ਕਈ ਵਾਰ ਇਹ ਵੀ ਸੋਚ ਲੈਂਦੇ ਹੋ ਬਈ ਮੈਂ ਪਾਰਟੀਆਂ ਕਰ ਰਹੀ ਹਾਂ ਨਾ ਮੈਂ ਖਾਣਾ ਵੀ ਬਣਾ ਰਹੀ ਹਾਂ ਮੈਂ ਸਾਰਾ ਕੁਛ ਆਪਣੇ ਰਿਸ਼ਤੇਦਾਰ ਨੂੰ ਵੀ ਸੱਦ ਰਹੀ ਹਾਂ ਫੈਮਿਲੀ ਨਾਲ ਵੀ ਬੈਠ ਰਹੀ ਹਾਂ ਤੇ ਜੇ ਮੈਂ ਕੱਲ੍ਹ ਨੂੰ ਨਾ ਰਹੀ ਤਾਂ ਕੀ ਇਹ ਮੈਨੂੰ ਮਿਸ ਕਰਨੀ ਕਿੱਡਾ ਵੱਡਾ ਸਵਾਲ ਹੈ ਨਾ ਵੀ ਮੈਂ ਤਾਂ ਕੁਛ ਬੋਲਦੀ ਹੋਈ ਨਹੀਂ ਮੈਂ ਚੁੱਪ ਹਾਂ ਮੈਂ ਵੇਖਿਆ ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਉਦਾਹਰਨਾਂ ਹੈਗੀਆਂ ਨੇ ਸਾਡੇ ਮੈਂ ਨੀ ਹੁਣ ਚੁਗਲੀ ਨਾ ਸਮਝੋ ਇਹਨੂੰ ਕੁਛ ਇਹੋ ਜਿਹੀਆਂ ਜਿਵੇਂ ਜਾਣਕਾਰ ਹੈਗੇ ਨੇ ਖਾਸ ਤੌਰ ਤੇ ਜਿਵੇਂ ਮੇਰੇ ਹਸਬੈਂਡ ਨੇ ਉਹਨਾਂ ਦੀਆਂ ਜਿਹੜੇ ਫਰੈਂਡਸ ਨੇ ਉਹਨਾਂ ਦੀਆਂ ਵਾਈਫਸ ਨਾਲ ਸਾਡਾ ਬੜਾ ਮੇਲ ਜੋਲ ਹੁੰਦਾ ਕੁਛ ਤੇ ਇਹੋ ਜਿਹੀਆਂ ਜਿਹੜੇ ਮੇਰੇ ਵਰਗੀਆਂ ਨੇ ਤੇ ਅਸੀਂ ਲਗਾਤਾਰ ਹੀ ਲੱਗੀਆਂ ਰਹਿੰਦੀਆਂ
1: ਤੁਸੀਂ ਆਪੇ ਦੱਸਦਾ ਗੱਲ ਕਿਹਨਾਂ ਦੀ ਕਰਨ ਡੇ ਅੰਕਲ ਜੀ ਦਾ ਨਾਂ ਨਾ ਲੈਂਦੇ ਤੇ ਪਰਦਾ ਬਣਿਆ ਰਹਿਣਾ
0: ਬੜਾ ਰਹਿਣਾ ਜੀ ਹੁਣ ਮੈਂ ਤਾਂ ਦੱਸਦੀ ਹਾਂ ਕਿ ਤੁਹਾਡੇ ਲੈਵਲ ਦੀ ਗੱਲ ਹੁੰਦੀ ਕਿਵੇਂ ਦੀ ਤੁਹਾਡਾ ਫਰੈਂਡ ਸਰਕਲ ਕਿਹੋ ਜਿਹਾ ਹੁੰਦਾ ਹੁਣ ਕੁਛ ਤੇ ਮੇਰੀਆਂ ਫਰੈਂਡਸ ਹੋਣਗੀਆਂ ਜਿਨ੍ਹਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਹਨਾ ਉਹਨਾਂ ਦੇ ਵਿੱਚ ਤਾਂ ਫਿਰ ਸਾਡਾ ਕੋਈ ਪਰਦਾ ਨਹੀਂ ਨਾ ਹੁੰਦਾ ਗੱਲਬਾਤ ਦਾ ਪਰ ਕੁਛ ਇਹੋ ਜਿਹੇ ਹੁੰਦੇ ਜਿਨ੍ਹਾਂ ਨਾਲ ਅਸੀਂ

0: ਥੋੜੇ ਜਿਹੇ ਫਾਰਮਲ ਹੁੰਦੇ ਆ ਅਸੀਂ ਪੰਜ ਚਾਰ ਫੈਮਿਲੀਜ਼ ਨੂੰ ਘਰ ਦੇ ਵਿੱਚ ਬੁਲਾਇਆ ਹੋਇਆ ਤੇ ਉਹ ਜਿਹੜੇ ਸਾਡੇ ਫਰੈਂਡ ਨੇ ਜਿਨ੍ਹਾਂ ਦੇ ਹੈਗੇ ਨੇ ਉਹ ਆਪ ਬਹੁਤ ਘੱਟ ਬੋਲਦੇ ਨੇ ਉਹਨਾਂ ਨੇ ਹਰ ਗੱਲ ਤੋਂ ਬਾਅਦ ਚੁੱਪ ਕਰਕੇ ਬੈਠ ਜਾਣਾ ਫਿਰ ਆਪਾਂ ਕਹਿੰਦੇ ਭੈਣ ਜੀ ਤੁਸੀਂ ਵੀ ਬੋਲੋ ਕੁਛ ਨਹੀਂ ਠੀਕ ਹੈ ਮੈਂ ਸੁਣ ਰਹੀ ਹਾਂ ਆਈ ਥਿੰਕ ਦਿਸ ਐਟੀਚਿਊਡ ਜਿਹੜਾ ਵਾ ਉਹ ਉਹ ਆਈ ਡੋਂਟ ਨੋ ਤੁਹਾਨੂੰ ਚੰਗਾ ਲੱਗਦਾ ਪਰ ਅੰਦਰੇ ਅੰਦਰੇ ਤੁਸੀਂ ਘੁਲ ਰਹੇ ਹੋ ਹੈ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਤਾਂ ਭਾਈ ਹੁਣ ਕਸੂਰ ਕਿਹਦਾ ਹੈ ਤੂੰ ਦੱਸ ਲੈਨ ਕਸੂਰ ਕਿਹਦਾ
1: ਜਿਹੜਾ ਚੁੱਪ ਕਰਕੇ ਬੈਠਾ
0: ਜਿਹੜਾ ਚੁੱਪ ਕਰਕੇ ਬੈਠਾ ਸੋ ਬੋਲਣਾ ਜਿਹੜਾ ਜਿਵੇਂ ਪਹਿਲੋਂ ਅਸੀਂ ਗੱਲ ਕੀਤੀ ਹੈ ਕਿ ਅਤਿਥੀ ਘਰ ਜਾਏਗਾ ਬੋਲਣਾ ਵੀ ਬੜਾ ਮਾੜਾ ਤੇ ਜੇ ਤੁਸੀਂ ਜਿਹੜਾ ਚੁੱਪ ਹੀ ਰਹਿੰਦੇ ਹੋ
1: ਉਹ ਵੀ
0: ਗੱਲ ਉਹ ਵੀ ਬਹੁਤ ਮਾੜੀ ਜੀ ਕਿਉਂਕਿ ਤੁਹਾਨੂੰ ਵਾਰੀ ਤਾਂ ਮਿਲਣੀ ਹੈ ਜੇ ਤੁਸੀਂ ਵਾਰੀ ਲਓਗੇ
1: ਪਰ ਇੱਥੇ ਨਾ ਸਾਡੇ ਵਿਊਅਰਸ ਨੇ ਸਾਡੇ ਲਿਸਨਰਸ ਨੇ ਇੱਕ ਸਵਾਲ ਆਪਣੇ ਮਨ ਚ ਖੜਾ ਕਰ ਲੈਣਾ ਵੀ ਕਈਆਂ ਦਾ ਤੇ ਸੁਭਾਅ ਹੀ ਘੱਟ ਬੋਲਣ ਵਾਲਾ ਹੁੰਦਾ ਇੰਟਰੋਵਰਟ ਨੇਚਰ ਹੁੰਦੀ ਹੈ ਤੇ ਫਿਰ ਇਹ ਗੱਲ ਕਿਉਂ ਮਾੜੀ ਹੈ
0: ਬਿਲਕੁਲ ਇੰਟਰੋਵਰਟ ਜਿਹੜਾ ਬੰਦਾ ਹੁੰਦਾ ਨਾ ਬੇਟੇ ਉਹ ਬੋਲਦਾ ਨਹੀਂ ਹੈ ਪਰ ਉਹ ਅੰਦਰ ਅੰਦਰ ਮੇਰੇ ਮੁਤਾਬਕ ਮੇ ਬੀ ਆਮ ਰੋਂਗ ਉਹ ਰਿੱਝਦਾ ਰਹਿੰਦਾ
1: ਅੱਛਾ
0: ਗੱਲ ਜਿਹੜੀ ਹੁੰਦੀ ਹੈ ਨਾ ਕੁਛ ਨਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡਾ ਜੀ ਕਰਦਾ ਕਿ ਅਸੀਂ ਕਿਸੇ ਨਾਲ ਕਰੀਏ ਕਈ ਵਾਰੀ ਅਸੀਂ ਡਰਦੇ ਨਹੀਂ ਕਰਦੇ ਕਿ ਜੇ ਇਹਨੇ ਪਤਾ ਨਹੀਂ ਬਾਹਰ ਕਰਤੀ ਤਾਂ ਕੀ ਹੋ ਜਾਊਗਾ ਮੈਨੂੰ ਲੱਗਦਾ ਕੁਛ ਨਹੀਂ ਹੁੰਦਾ ਤੁਸੀਂ ਆਪਣੇ ਕਿਸੇ ਉਸ ਰਿਲਾਇਬਲ ਫਰੈਂਡ ਦੇ ਨਾਲ ਆਪਣਾ ਦਿਲ ਸਾਂਝਾ ਕਰ ਸਕਦੇ ਹੋ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਹੈ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਜੇ ਤੁਹਾਡੇ ਸਾਹਮਣੇ ਵਾਲਾ ਬੰਦਾ ਬੈਠਾ ਤੇ ਤੁਸੀਂ ਵੇਖ ਰਹੇ ਹੋ ਕਿ ਨਹੀਂ ਆਹ ਭੈਣ ਜੀ ਬੜੇ ਚੰਗੇ ਨੇ ਤਾਂ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਵੀ ਸਕਦੇ ਹੋ ਕਿ ਭੈਣ ਜੀ ਮੇਰਾ ਜੀ ਤਾਂ ਕਰਦਾ ਕਰਨ ਨੂੰ ਪਰ ਨਾ ਥੋੜੇ ਇਸ਼ੂਜ਼ ਹੈਗੇ ਨੇ ਜਿਹੜੇ ਮੇਰਾ ਨਹੀਂ ਜੀ ਕਰਦਾ ਕਿ ਮੈਂ ਸਾਰਿਆਂ ਨਾਲ ਡਿਸਕਸ ਕਰਾਂ
1: ਮਤਲਬ ਇੰਟਰਨਲ ਸਟਰਗਲ ਚੱਲ ਰਿਹਾ ਹੁੰਦਾ ਵੀ ਮੈਂ ਕੀ ਕਰਾਂ
0: ਬਿਲਕੁਲ ਮੈਂ ਨਹੀਂ ਅਸਿਊਮ ਕਰਦੀ ਬੇਟਾ ਕਿ ਜਿਹੜਾ ਬਹੁਤ ਬੰਦਾ ਚੁੱਪ ਰਹਿੰਦਾ ਹੈ ਉਹ ਬਹੁਤ ਸੁਖੀ ਹੁੰਦਾ ਹੈ ਬੋਲਣਾ ਮੈਂ ਵੀ ਨਹੀਂ ਕਿ ਜੇ ਬੋਲਣਾ ਜਿਹੜਾ ਉਹ ਬਹੁਤਾ ਮਾੜਾ ਹੈ ਤੇ ਚੁੱਪ ਰਹਿਣਾ ਵੀ ਜਿਹੜਾ ਬਹੁਤਾ ਗੋਲਡਨ ਹੀ ਜੇ ਹੈਗਾ ਕੁਛ ਨਾ ਕੁਛ ਤੁਹਾਨੂੰ ਗੱਲ ਮੇਰੇ ਕੋਲ ਬਹੁਤ ਹੀ ਐਗਜ਼ਾਮਪਲਸ ਨੇ ਮੈਂ ਤਾਂ ਹਜੇ ਇੱਕ ਬਾਹਰਲੀ ਜੀ ਐਗਜ਼ਾਮਪਲ ਦੇ ਤੀ ਆਪਣੇ ਘਰਾਂ 'ਚ ਵੀ ਹੁੰਦਾ ਬਈ ਮੈਂ ਨਹੀਂ ਬਾਹਲਾ ਬੋਲ ਸਕਦੀ ਬੰਦਾ ਪੁੱਛੇ ਵੀ ਕਿਉਂ ਨਹੀਂ ਬੋਲ ਸਕਦੀ ਹੈਨਾ ਜੇ ਤੂੰ ਨਹੀਂ ਬੋਲਦੀ ਤੇ ਜਦੋਂ ਬੋਲੇਗੀ ਕਹਿੰਦੇ ਹੁੰਦੇ ਨਾ ਫਿਰ ਉਹ ਚੱਪੜ ਹੀ ਫੜੂ ਕੁਛ ਨਾ ਕੁਛ ਤੁਹਾਡੇ ਅੰਦਰ ਸੜੇ ਹਾਣ ਹੀ ਨਿਕਲੋਗੇ ਅਸੀਂ ਤਾਂ ਕਿਸੇ ਨੂੰ ਕੁਛ ਕਹਿੰਦੇ ਨਹੀਂ ਸਾਨੂੰ ਪਤਾ ਨਹੀਂ ਲੋਕੀ ਕਿਉਂ ਕਹਿ ਦਿੰਦੇ ਆ ਹੈਨਾ ਬਈ ਤੁਸੀਂ ਵੀ ਕਹਿ ਲਓ ਮੈਂ ਕਹਿੰਦੀ ਹੁੰਦੀ ਬਈ ਤੁਸੀਂ ਵੀ ਕਹਿ ਲਓ ਕੀ ਹਰਜ ਪੈਂਦਾ ਆ ਜੇ ਮੇਰਾ ਕਹਿਣਾ ਮਤਲਬ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਅੰਦਰ ਰੱਖੀ ਹੋਈ ਗੱਲ ਤੇ ਉਹ ਸੜੀ ਸੜੀ ਗੱਲ ਜਦੋਂ ਖਾਸ ਤੌਰ ਤੇ ਰਿਸ਼ਤੇਦਾਰੀਆਂ 'ਚ ਬਹੁਤ ਹੀ ਵਾਪਰਦਾ ਜੀ ਇਹ ਹੁਣ ਤੁਸੀਂ ਗੁੱਸਾ ਨਾ ਕਰੋ ਸਾਰੇ ਜਾਣੇ ਕਿ ਸਿੰਧ ਮੈਡਮ ਨੂੰ ਅੱਜ ਪਤਾ ਨਹੀਂ ਕੀ ਸੱਪ ਲੜ ਗਿਆ ਸੱਪ ਨਹੀਂ ਲੜਿਆ ਮੈਂ ਬਿਲਕੁਲ ਪ੍ਰੈਕਟੀਕਲੀ ਗੱਲ ਕਰ ਰਹੀ ਹਾਂ ਕਿ ਇਹੋ ਜਿਹੇ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਬੱਚੇ ਜਾਂ ਸਾਡੇ ਆਪਣੇ ਬਹੁਤ ਨੇੜਲੇ ਹੁੰਦੇ ਨੇ ਜਿਹੜੇ ਆਪ ਤਾਂ ਬੋਲਦੇ ਨੇ ਤੇ ਦੂਜਿਆਂ ਨੂੰ ਵੀ ਬੋਲਣ ਦੇਣਾ ਮੈਂ ਵੀ ਸਾਰੇ ਚੁੱਪ ਕਰਕੇ ਬਹਿ ਅੱਜ ਕਰਕੇ ਹੁਣ ਤੁਸੀਂ ਕਿਸੇ ਦੇ ਘਰ ਆਏ ਹੋ ਸਵਲੀਨ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਨਵਰਸੇਸ਼ਨ ਨਹੀਂ ਕਰਦੇ ਤੇ ਫਿਰ ਆਉਣ ਦਾ ਕੀ ਫਾਇਦਾ
1: ਔਕਵਰਡ ਸਾਇਲੈਂਸ ਬੜਾ ਤੁਹਾਨੂੰ ਇੰਪੈਕਟ ਕਰਦੀ ਹੈ
0: ਬਹੁਤ ਇੰਪੈਕਟ ਕਰਦਾ ਪਰ ਇੱਥੇ ਜਿਹੜੀ ਗੱਲ ਸ਼ੁਰੂ ਆਪਾਂ ਕੀਤੀ ਸੀ ਉਹ ਸੀਗਾ ਕਿ ਮੈਂ ਚਾਹੁੰਦੀ ਹਾਂ ਬੋਲਾਂ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਪਰ ਕਈ ਹੁੰਦੇ ਨੇ ਕਿ ਜਿਹੜੇ ਮੌਕਾ ਮਿਲਣ ਦੇ ਵੀ ਨਹੀਂ ਬੋਲਦੇ ਉਹ ਬੜੇ ਖਤਰਨਾਕ ਹੁੰਦੇ ਜੀ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਆ ਉਹ ਕਹਿੰਦੇ ਜੀ ਮੇਰਾ ਮੂੰਹ ਥੱਕ ਜਾਂਦਾ ਮੈਂ ਅਜਿਹੇ ਲੋਕਾਂ ਨੂੰ ਵੇਖਿਆ ਕਹਿੰਦੇ ਜ਼ਿਆਦਾ ਬੋਲਣਾ ਮੇਰਾ ਦਿਮਾਗ ਖਰਾਬ
1: ਸਿਰ ਪੀੜ ਹੁੰਦੀ
0: ਸਿਰ ਪੀੜ ਹੁੰਦੀ ਹੈ ਮੈਂ ਕਹਿੰਦੀ ਜ਼ਿਆਦਾ ਨਾ ਬੋਲੋ ਲੋੜ ਅਨੁਸਾਰ ਤਾਂ ਜ਼ਰੂਰ ਬੋਲੋ ਕਿਉਂਕਿ ਜਦੋਂ ਤੁਸੀਂ ਆਪਣੇ ਅੰਦਰ ਅੰਦਰ ਹੀ ਗੱਲਾਂ ਰੱਖੀ ਜਾਂਦੇ ਹੋ ਤਾਂ ਉਹਦਾ ਹੱਲ ਤੁਸੀਂ ਨਹੀਂ ਲੱਭਦੇ ਤਾਂ ਤੁਸੀਂ ਬਹੁਤ ਵੱਡੇ ਨੁਕਸਾਨ ਦੇ ਵਿੱਚ ਆਉਂਦੇ ਹੋ ਸੋ ਟੇਕ ਯੂਅਰ ਟਰਨ ਸਪੀਕ ਆਊਟ ਵਟ ਯੂ ਵਾਂਟ ਟੂ ਆਪਣੀ ਵਾਰੀ ਤੇ ਉਹ ਜ਼ਰੂਰ ਬੋਲੋ ਜੋ ਤੁਸੀਂ ਬੋਲਣਾ ਚਾਹੁੰਦੇ ਹੋ ਕਹਿੰਦੇ ਨੇ ਕਿ ਗੱਲਾਂ ਦੀ ਸਾਂਝ ਉੱਥੇ ਕਹਿੰਦੇ ਟਿਕਦੀ ਹੈ ਜਿੱਥੇ ਦੋਵੇਂ ਦਿਲ ਜਾਂ ਦੋਵੇਂ ਜਣੇ ਇੱਕ ਦੂਜੇ ਨੂੰ ਸੁਣਨ ਦੀ ਚਾਹਤ ਰੱਖਦੇ ਹੋਣ ਤੇ ਇਹੋ ਜਿਹਾ ਸਵੇਰ ਕੋਈ ਨਾ ਕੋਈ ਬੰਦਾ ਤਾਂ ਹੁੰਦਾ ਹੀ ਹੈ
1: ਬਿਲਕੁਲ ਤੁਸੀਂ ਵੈਂਟ ਆਊਟ ਵੀ ਹੋਣੇ ਚਾਹੀਦੇ
0: ਆ ਹਾਂ ਵੈਂਟ ਆਊਟ ਵੀ ਹੋਣੇ ਚਾਹੀਦੇ ਆ ਸੋ ਇਹ ਕੁਛ ਇੱਕ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਸਾਡੀ ਵਿਵਹਾਰਿਕ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ ਅਸੀਂ ਮੈਂ ਨਹੀਂ ਬੋਲਦੀ ਜਾਂ ਘਰ ਦੇ ਵਿੱਚ ਇਹ ਵੀ ਹੋ ਜਾਂਦਾ ਮੈਨੂੰ ਤਾਂ ਚੰਗੀ ਲੱਗਦੀ ਕਿਉਂਕਿ ਮੇਰੇ ਵਰਗੀ ਹੈ ਭਾਈ ਮੇਰੇ ਠੀਕ ਹੈ ਮੈਂ ਕਹਿੰਦੀ ਹੁੰਦੀ ਹਾਂ ਲਾਈਕ ਫੈਦਰਸ ਫਲੋਕ ਟੂਗੈਦਰ ਕਿ ਸਾਡੀ ਜਿੱਥੇ ਸੋਚ ਰਲਦੀ ਹੈ ਉੱਥੇ ਹੀ ਹੁੰਦਾ ਪਰ ਜਿੱਥੇ ਇੱਕ ਫੈਮਿਲੀ ਹੈ ਫੈਮਿਲੀ ਦੇ ਵਿੱਚ ਤੁਸੀਂ ਆ ਗਏ ਹੋ ਤਾਂ ਥੋੜੀ ਜਿਹੀ ਚੇਂਜ ਇਸ ਵੇਲੇ ਤੇਰਾ ਕੇ ਖਿਆਲ ਲਿਆਉਣ ਦੇ ਵਿੱਚ ਕੀ ਹਰਜ਼ ਹੈ
1: ਬਿਲਕੁਲ ਜੀ ਬਿਲਕੁਲ ਜੇ ਤੁਸੀਂ ਬਦਲਾਵ ਲਿਆਉਂਦੇ ਹੋ ਤੇ ਤੁਹਾਨੂੰ ਵੀ ਚੰਗਾ ਲੱਗਦਾ ਹੈ ਤੇ ਸਾਹਮਣੇ ਵਾਲੇ ਨੂੰ ਵੀ ਚੰਗਾ ਲੱਗਦਾ
0: ਬਿਲਕੁਲ ਜੇ ਤੁਸੀਂ ਜ਼ਿਆਦਾ ਬੋਲਦੇ ਹੋ ਬਾਕੀ ਪਰਿਵਾਰ ਥੋੜਾ ਘੱਟ ਬੋਲਦਾ ਤੇ ਚੁੱਪ ਰਹਿਣਾ ਸਿੱਖ ਲਓ
1: ਤੇ ਜੇ ਬੋਲਣਾ ਸਿੱਖ ਲਓ
0: ਬਿਲਕੁਲ ਤੇ ਜੇ ਤੁਸੀਂ ਬਿਲਕੁਲ ਚੁੱਪ ਰਹਿੰਦੇ ਹੋ ਤੇ ਬਾਕੀ ਘਰ ਦੇ

0: ਵੀ ਨਹੀਂ ਹੈਗਾ ਕਿ ਜੋ ਨਹੀਂ ਬੋਲਦਾ ਉਹਦੀ ਗੱਲ ਦਾ ਬੜਾ ਪ੍ਰਭਾਵ ਬਣਿਆ ਰਹਿੰਦਾ। ਸੋ ਗੱਲਾਂ ਦੋੜੀਆਂ ਸਾਈਮਲਟੇਨੀਅਸਲੀ ਚੱਲਦੀਆਂ ਨੇ ਕਿ ਬਹੁਤ ਜ਼ਿਆਦਾ ਬੋਲਣਾ ਵੀ ਨੁਕਸਾਨ ਹੈ ਕਿ ਫਿਰ ਬੰਦਾ ਸੁੱਖਣਾ ਸੁੱਖਦਾ ਕਦੋਂ ਇਹ ਘਰੋਂ ਜਾਵੇ, ਤੇ ਜੇ ਨਹੀਂ ਬੋਲਦਾ ਤੇ ਕਹਿੰਦਾ ਜੇ ਬੋਲਿਆ ਨੀ ਤੇ ਲੈਣ ਕੇ ਆਈ ਗੁਗਵੱਟਾ ਬਣ ਕੇ ਬਹਿ ਗਈ ਹੈ। ਪੰਜਾਬੀ ਸਾਡੇ ਚ ਬੜੇ ਵਧੀਆ ਸ਼ਬਦ ਨੇ,
1: ਗੁਗਵੱਟਾ ਬਣ ਕੇ
0: ਗੁਗਵੱਟਾ ਬਣ ਕੇ ਵੀ ਬਹਿਣਾ ਕੀ ਬਹਿ ਕਰਕੇ ਚੁੱਪ ਕੇ ਜੋ ਰੁੱਸਿਆ ਹੁੰਦਾ ਬੰਦਾ। ਸੋ ਆਪਣੇ ਕਦੇ ਕਦੇ ਨਾ ਸ਼ੀਸ਼ੇ ਦੇ ਵਿੱਚ ਚਿਹਰਾ ਵੇਖ ਲੈਣਾ ਚਾਹੀਦਾ ਕਿ ਜੇ ਮੈਂ ਐ ਮੂੰਹ ਬਣਾ ਕੇ ਬੈਠੀ ਹਾਂ ਤੇ ਮੈਂ ਕਿਹੋ ਜਿਹੀ ਲੱਗਦੀ ਹਾਂ, ਕੀ ਦੂਜਿਆਂ ਨੂੰ ਮੈਂ ਅੱਛੀ ਮਤਲਬ ਮੇਰਾ ਕਿਹੋ ਜਿਹਾ ਪ੍ਰਭਾਵ ਪੈ ਰਿਹਾ। ਸੋ ਸ਼ੀਸ਼ਾ ਜਿਹੜਾ ਬੜਾ ਸੱਚ ਬੋਲਦਾ ਹੈ ਨਾ, ਦਰਪਣ ਝੂਠ ਨਾ ਬੋਲੇ, ਇਹ ਵੀ ਬੜਾ ਇੱਕ ਅੱਛਾ ਗਾਣਾ ਵੀ ਸੀਗਾ। ਤੇ ਮੇਰਾ ਕਹਿਣ ਦਾ ਮਤਲਬ ਇਹ ਨੀਗਾ ਕਿ ਕਿਸੇ ਨੂੰ ਅਸੀਂ ਕੋਈ ਤਾਨਾ ਦੇ ਰਹੇ ਹਾਂ, ਕੋਈ ਮਿਹਣਾ ਦੇ ਰਹੇ ਹਾਂ, ਸਿਰਫ ਇਹ ਕਹਿ ਰਹੇ ਹਾਂ ਕਿ ਦਿਲ ਦੀਆਂ ਗੱਲਾਂ ਦਿਲ ਵਿੱਚ ਨਾ ਰੱਖ ਕੇ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ, ਤੇ ਉਹਦੇ ਲਈ ਮੌਕਾ ਆਪ ਕ੍ਰੀਏਟ ਕਰਨਾ। ਇਹ ਨਹੀਂ ਸੋਚਣਾ ਕਿ ਕੋਈ ਮੈਨੂੰ ਕਹਿੰਦਾ ਹੀ ਨਹੀਂ ਗੱਲ ਕਰ, ਕਿਸੇ ਨੇ ਕੁਛ ਨਹੀਂ ਜੇ ਕਹਿਣਾ, ਇਹ ਤੁਸੀਂ ਵੇਖਣਾ ਕਿ ਮੈਂ ਵੀ ਇੱਕ ਗੁੱਡ ਕਨਵਰਸੇਸ਼ਨਲਿਸਟ ਬਣਨਾ, ਚੰਗੀ ਗੱਲਬਾਤ ਕਰਨ ਵਾਲੀ ਬਣਨਾ, ਤੇ ਇੱਕ ਪਾਸੜ ਗੱਲਬਾਤ ਦੇ ਵਿੱਚ ਹੀ ਮੈਂ ਨਹੀਂ ਬੈਠੀ ਰਹਿਣਾ, ਗੱਲ ਨੂੰ ਕਨਵਰਸੇਸ਼ਨ ਬਣਾਉਣਾ ਤੇ ਪਾਸੜ ਗੱਲਬਾਤ ਬਣਾਉਣਾ।
1: ਤੁਸੀਂ ਕਰ ਲਈਆਂ ਹੁਣ ਕਿ ਰਹਿ ਗਈ ਦਿਲ ਚ ਕੋਈ?
0: ਮੇਰੇ ਕੋਲ ਤਾਂ ਹੈ ਨੀ, ਤੂੰ ਦੱਸ ਦੇਣਾ।
1: ਬਸ ਜੀ, ਇੱਕ ਬਹੁਤ ਸੀਰੀਅਸ ਕਿਤਾਬਾਂ ਲਿਖਣ ਵਾਲੀ ਲੇਖਕਾ ਅੱਜ ਸਾਡੇ ਕੋਲ ਬੜਾ ਸੋਹਣਾ ਟੌਪਿਕ ਲੈ ਕੇ ਆਏ ਨੇ ਕਿ ਕਿਤੇ ਏਦਾਂ ਵੀ ਨੀ ਬਣ ਕੇ ਜਾਣਾ ਕਿ ਲੋਕ ਸੁਖਣਾ ਸੁੱਖ ਲੈਣ, ਵੀ ਅਤਿਥਿਕਾ ਬਜਾਓਗੇ, ਏਦਾਂ ਵੀ ਨੀ ਅਗਲੇ ਨੂੰ ਸਤਾ ਮਾਰਨਾ, ਤੇ ਏਦਾਂ ਵੀ ਨੀ ਬਹਿਣਾ ਵੀ ਸਾਡੀ ਸਾਨੂੰ ਕੋਈ ਪੁੱਛੂਗਾ ਤੇ ਅਸੀਂ ਬੋਲਾਂਗੇ। ਆਪਣੀ ਗੱਲ ਕਰਨ ਦਾ ਤਰੀਕਾ ਵੀ ਇਹਨਾਂ ਨੇ ਦੱਸਤਾ ਵੀ ਕਿੱਦਾਂ ਆਪਣੀ ਗੱਲ ਕਰਨੀ ਹੈ, ਤੇ ਜੇ ਬਹੁਤਾ ਬੋਲਣ ਵਾਲਾ ਕੋਈ ਆ ਗਿਆ ਤੇ ਉਹਨੂੰ ਕਿਵੇਂ ਨਜਿੱਠਣਾ।
0: ਇੱਕ ਜਾਂਦੇ ਜਾਂਦੇ ਇੱਕ ਨਿੱਕੀ ਜਿਹੀ ਧਾਰ ਦੇਣ ਲੱਗੀ ਆ ਵੀ ਕਈ ਵਾਰੀ ਐ ਹੁੰਦਾ ਵਾ, ਛੋਟੀ ਜਿਹੀ ਗੱਲ ਬਸ ਮਾੜੀ ਜੀ, ਮੈਂ ਕਦੇ ਰਹਿ ਨਾ ਜਾਵੇ,
1: ਮੈਂ ਤਾਂ ਹੀ ਪੁੱਛਿਆ ਸੀ ਰਹਿ ਸਕਦੇ।
0: ਕਹਿ ਰਹੇ ਵੀ ਨਿਆਣਾ ਜਿਹੜਾ ਕਈ ਵਾਰ ਮਾਂ ਨੂੰ ਬੜਾ ਤੰਗ ਕਰੀ ਜਾਂਦਾ, ਕੰਮ ਕਰੀ ਜਾਂਦਾ ਹੈ ਨਾ, ਤਾਂ ਮਾਂ ਕਹਿੰਦੀ ਬੋਲ ਵੀ। ਸੋ ਇਹ ਚੀਜ਼ ਜਿਹੜੀ ਹੈ ਨਾ ਵੀ ਯੂਜ ਯੋਰ ਵਰਡਸ, ਆਪਣੇ ਸ਼ਬਦਾਂ ਦੀ ਵਰਤੋਂ ਜ਼ਰੂਰ ਕਰੋ,
1: ਬਿਲਕੁਲ
0: ਬੋਲ ਕੇ ਜ਼ਰੂਰ ਦੱਸੋ ਜਿੰਨੀ ਤੇ ਜਦੋਂ ਲੋੜ ਹੈ। ਹੁਣ ਮੇਰਾ ਕੰਮ ਖਤਮ ਹੈ, ਚੱਲ
1: ਬੋਲਣ ਦੀ ਅਹਿਮੀਅਤ ਇਹਨਾਂ ਦੱਸਦੀ ਹੈ ਵੀ ਕਿੱਥੇ ਕਿੰਨਾ ਤੇ ਕਿਵੇਂ ਬੋਲਣਾ ਹੈ। ਪ੍ਰੋਗਰਾਮ ਚ ਹਾਸੇ ਠੱਠੇ ਜ਼ਰੂਰ ਹੋਏ ਨੇ, ਪਰ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਲੈਸਨ ਛੱਡ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਾ ਰਹੇ ਹਾਂ ਅੱਜ ਦੀ ਗੱਲਬਾਤ ਦੇ ਵਿੱਚ। ਮੈਨੂੰ ਤੇ ਬਹੁਤ ਮਜ਼ਾ ਆਇਆ, ਤੁਸੀਂ ਕਦੇ ਸਾਨੂੰ ਇੰਨਾ ਹੱਸਦਿਆਂ ਵੀ ਨਹੀਂ ਦੇਖਿਆ ਹੋਣਾ ਜਿੰਨਾ ਅਸੀਂ ਅੱਜ ਹੱਸੇ ਹਾਂ। ਕੋਸ਼ਿਸ਼ ਕਰਾਂਗੇ ਕਿ ਫਿਰ ਕਿਤੇ ਇੱਦਾਂ ਦੀ ਇੰਟਰਸਟਿੰਗ ਗੱਲਬਾਤ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਈਏ। ਥਿਨ ਮੈਮ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣੀਆਂ ਗੱਲਾਂ ਲੈ ਕੇ ਆਏ ਤੇ ਬੜਾ ਹਸਾਇਆ ਤੁਸੀਂ ਸਾਨੂੰ। ਧੰਨਵਾਦ।
0: ਧੰਨਵਾਦ, ਥੈਂਕ ਯੂ ਵੈਰੀ ਮੱਚ। ਮੈਨੂੰ ਲੱਗਦਾ ਹੈ ਕਿ ਸੁਣਨ ਵਾਲਿਆਂ ਨੂੰ ਇਹ ਸਾਡੀ ਹਲਕੀ ਫੁਲਕੀ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਪਸੰਦ ਆਊਗੀ, ਕਿਉਂਕਿ ਇਹਨਾਂ ਗੱਲਾਂ ਦੀ ਵੀ ਜ਼ਿੰਦਗੀ ਦੇ ਵਿੱਚ ਬੜੀ ਮਹੱਤਤਾ ਹੁੰਦੀ ਹੈ। ਥੈਂਕ ਯੂ ਬੇਟਾ।
1: ਬਿਲਕੁਲ ਜੀ, ਜ਼ਰੂਰੀ ਨਹੀਂ ਕਿ ਅਸੀਂ ਬਹੁਤ ਵੱਡੇ ਟੌਪਿਕ ਤੇ ਗੱਲਾਂ ਬਾਤਾਂ ਕਰਨੀਆਂ, ਗੱਲਬਾਤ ਉਸ ਟੌਪਿਕ ਤੇ ਵੀ ਕੀਤੀ ਜਾ ਸਕਦੀ ਜਿਹੜੀ ਸਾਡੇ ਨਾਲ ਹੁੰਦੀ ਰਹਿੰਦੀ ਹੈ ਹਰ ਦੂਜੇ ਤੀਜੇ ਦਿਨ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਨੂੰ ਫੀਡਬੈਕ ਜ਼ਰੂਰ ਦਿਓ ਤਾਂ ਕਿ ਅਗਲੀ ਵਾਰੀ ਫਿਰ ਇਦਾਂ ਦਾ ਟੌਪਿਕ ਲੈਣ ਦਾ ਅਸੀਂ ਹੌਸਲਾ ਕਰ ਸਕੀਏ। ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦੀ ਮੈਨੂੰ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ ਜੀ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060।

0: 947-0060 जहां आओ जूनिट 530-669 सुवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलानू कैद करदे हुए एक फोटो एक वार
1: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ़ दिंदी है ते दुहाइयां फिर बंदा पौंदा है
2: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
1: बड़े सोचां च पए हो वीर जी की गल होगी
2: थक गए हैं कर लब लब के कैलगरी च कर खरीदना ता हुण बड़ा ही औखा
1: तुसी कर चंद्रमा ते लब दे होने कैलगरी च नहीं आ नोट करो नंबर अरुण कौशल दा
2: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
2: अच्छा जी अरुण कौशल लब के देणगे सानू कर
1: जी हां कल्ले कर नहीं प्रॉपर्टी रेजिडेंशियल होवे जां कमर्शियल कर खरीदना होवे जां बेचना प्रेप रियलिटी दी वड्डी टीम ਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰਿਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ

0: ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
0: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: The time is 9 p.m.
5: You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ

0: फोन कर लो 4039036757।
1: मर्सिडीज बेंज कंट्री हिल्स।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
4: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 Avenue,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835

拜拜。रेडियो सुरसंगम 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 2 ਅਕਤੂਬਰ ਦਿਨ ਸ਼ੁੱਕਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ 1 ਘੰਟੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ। ਪੰਜਾਬ ਦੇ ਵਿੱਚ ਇਲੈਕਸ਼ਨ ਵਰਾ ਹੈ, ਇਲੈਕਸ਼ਨਾਂ ਸਿਰ ਤੇ ਨੇ ਤੇ ਇਸ ਵੇਲੇ ਉੱਥੇ ਜਿਸ ਤਰੀਕੇ ਦੀ ਇਲਜ਼ਾਮ ਤਰਾਸ਼ੀ ਹੋ ਰਹੀ ਹੈ, ਜਿਸ ਤਰੀਕੇ ਦੀ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ, ਇੱਕ ਦੂਜੇ ਦੀਆਂ ਕੁਰਸੀ ਦੀਆਂ ਲੱਤਾਂ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਭ ਕੁਛ ਇਸ ਵੇਲੇ ਸੁਰਖੀਆਂ ਦਾ ਹਿੱਸਾ ਹੈ ਜੀ। ਤੇ ਇਸ ਵੇਲੇ ਕਿਹੜੀਆਂ ਖਬਰਾਂ ਜ਼ਿਆਦਾ ਗਰਮਾਈਆਂ ਹੋਈਆਂ, ਕਿਹੜੀਆਂ ਖਬਰਾਂ ਦੀ ਵਧੇਰੇ ਚਰਚਾ ਹੈ, ਕੀ ਕੁਛ ਪੰਜਾਬ ਦੇ ਵਿੱਚ ਹੋ ਰਿਹਾ, ਅਖਬਾਰਾਂ ਤੇ ਹੈਡਲਾਈਨਸ ਕਿਹੜੀਆਂ ਨੇ, ਅੱਜ ਦੀਆਂ ਕੁਛ ਵੱਡੀਆਂ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਕਰਾਂਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਦੇ ਨਾਲ। ਇਸ ਤੋਂ ਇਲਾਵਾ ਭਾਰਤ ਦੀ ਰਾਜਨੀਤੀ ਦੇ ਵਿੱਚ ਕੀ ਕੁਛ ਹੋ ਰਿਹਾ ਉਹ ਵੀ ਅਸੀਂ ਪੰਨੂ ਸਾਹਿਬ ਤੋਂ ਕੁਛ ਹੀ ਪਲਾਂ ਦੇ ਵਿੱਚ ਜਾਣਾਂਗੇ। ਕੁਛ ਹੀ ਪਲਾਂ ਦੇ ਵਿੱਚ ਜਤਿੰਦਰ ਪੰਨੂ ਜੀ ਫੋਨ ਲਾਈਨ ਤੇ ਸਾਡੇ ਨਾਲ ਹਾਜ਼ਰ ਹੋਣਗੇ ਜੀ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਢੱਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਸਾਡੇ ਨਾਲ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਫੋਨ ਲਾਈਨ ਤੇ ਹਾਜ਼ਰ ਨੇ ਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸੁਨੀਲ ਜੀ ਸਤਿ ਸ੍ਰੀ ਅਕਾਲ
0: ਦੋ ਤਿੰਨ ਦਿਨ ਹੋ ਗਏ ਪੰਨੂ ਸਾਹਿਬ ਅਸੀਂ ਗੱਲਾਂ ਕਰਨ ਡਏ ਹਾਂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਪਹਿਲਾਂ ਅਸੀਂ ਕਿਹਾ ਵੀ ਅਸਤੀਫਾ ਦੇਣ ਦੀਆਂ ਖ਼ਬਰਾਂ ਨੇ ਫਿਰ ਅਸਤੀਫਾ ਕਨਫਰਮ ਹੋ ਗਿਆ ਫਿਰ ਅਸੀਂ ਨਾਮ ਡਿਸਕਸ ਕੀਤੇ ਵਿਜੇਂਦਰ ਸਿੰਗਲਾ ਹੋ ਸਕਦੇ ਨੇ ਸੁਖਜਿੰਦਰ ਰੰਧਾਵਾ ਲਾਈਨ ਚ ਨੇ ਸਾਨੂੰ ਮੈਨੂੰ ਕਿਤੇ ਕਿਤੇ ਲੱਗਿਆ ਕਿ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਵੀ ਹੋਣ ਪਰ ਨਾਮ ਉਹ ਆ ਗਿਆ ਜਿਹੜਾ ਸਾਡੇ ਖਿਆਲਾਂ ਚ ਵੀ ਨਹੀਂ ਹੈਗਾ ਕਾਂਗਰਸ ਨੇ ਆਪਣਾ ਪ੍ਰਧਾਨ ਪ੍ਰਗਟ ਸਿੰਘ ਹੋਰਾਂ ਨੂੰ ਲਗਾ ਦਿੱਤਾ ਤੇ ਜਿਹੜੇ ਪੁਰਾਣੇ ਪ੍ਰਧਾਨ ਸੀ ਉਹ ਆਉਂਦੇ ਨੇ ਵੀ ਹੁਣ ਮੈਂ ਫੈਮਿਲੀ ਨੂੰ ਕੁਆਲਿਟੀ ਟਾਈਮ ਦੇਣਾ ਤੇ ਮੈਂ ਚੱਲਿਆ ਜੀ ਵਿਦੇਸ਼ ਨੂੰ ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਸਮੇਟਣਾ ਚਾਹੋਗੇ ਜੀ
1: ਮੇਰਾ ਖਿਆਲ ਹੈ ਕਿ ਇਹਦੇ ਵਿਚ ਅਖੀਰਲੇ ਵਕਤ ਤੇ ਗੁੱਟਬਾਜ਼ੀ ਵੀ ਚੱਲੀ ਆ ਪਰ ਗੁੱਟਬਾਜ਼ੀ ਨਾਲੋਂ ਜ਼ਿਆਦਾ

0: ਕਾਂਗਰਸ ਪਾਰਟੀ ਦੇ ਅੰਦਰਲੀ ਦੋ ਗੱਲਾਂ ਦੀ ਸੋਚ ਚੱਲੀ ਹੈ। ਇੱਕ ਤਾਂ ਇਹ ਕਿ ਪੰਜਾਬ ਦੀ ਅਸੈਂਬਲੀ ਚ ਇੱਕੋ ਇੱਕ ਇੰਟਰਨੈਸ਼ਨਲ ਪਲੇਅਰ ਹੈ ਤੇ ਪਦਮ ਸ੍ਰੀ ਅਵਾਰਡੀ ਹੈ, ਦੂਸਰਾ ਕੋਈ ਨਹੀਂ, ਉਹ ਪ੍ਰਗਟ ਸਿੰਘ ਹੈ। ਦੂਸਰੀ ਗੱਲ ਇਹ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਜਿਹੜੀ ਹਿੰਦੂਤਵ ਦੀ ਰਾਜਨੀਤੀ ਕਰਦੀ ਹੈ, ਉਹ ਵੀ ਪੰਜਾਬ ਚ ਆ ਕੇ ਜਦੋਂ ਸਿੱਖਾਂ ਨੂੰ ਇਹ ਦੱਸਣ ਦਾ ਯਤਨ ਕਰ ਰਹੀ ਕਿ ਤੁਹਾਡੇ ਅਸੀਂ ਬੜੇ ਮਰੀਦ ਹੈ, ਤੁਹਾਨੂੰ ਬਹੁਤ ਚੰਗਾ ਸਮਝਦੇ, ਇਹੋ ਜਿਹੇ ਮੌਕੇ ਦੇ ਉੱਤੇ ਜੇ ਉਹ ਸਿੱਖ ਚਿਹਰਾ ਅੱਗੇ ਨਹੀਂ ਲਾਉਂਦੇ ਤੇ ਫਿਰ ਉਹਨਾਂ ਦੀ ਗੱਲ ਨਹੀਂ ਸੀ ਬਣ ਸਕਦੀ। ਉਹਨਾਂ ਨੇ ਜਿਹੜੇ ਢੰਗ ਨਾਲ ਗੱਲ ਚਲਾਈ, ਮੈਨੂੰ ਕੁਝ ਕੁਝ ਲੱਗਦਾ ਕਿ ਉਹਨਾਂ ਨੇ ਗੱਲ ਪਹਿਲਾਂ ਗੁਪਤ ਰੱਖੀ ਹੈ, ਫੈਸਲਾ ਉਹ ਚਿਰ ਤੋਂ ਕਰ ਚੁੱਕੇ ਸੀ। ਪਿਛਲੇ 3 ਮਹੀਨਿਆਂ ਤੋਂ ਪ੍ਰਗਟ ਸਿੰਘ ਨੇ ਅਚਾਨਕ ਦਾੜੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਪਹਿਲਾਂ ਪ੍ਰਗਟ ਸਿੰਘ ਦਾੜੀ ਕੱਟਦਾ ਰਿਹਾ, ਆ 3-4 ਮਹੀਨੇ ਪਹਿਲਾਂ ਅਚਾਨਕ ਉਹਨੇ ਦਾੜੀ ਵਧਾਉਣੀ ਸ਼ੁਰੂ ਕਰਤੀ। ਇੱਕ ਦੋ ਵਾਰੀ ਹਾਸੇ ਠੱਠੇ ਚ ਕੋਈ ਦੋਸਤਾਂ ਨੇ ਆਖਿਆ ਵੀ ਮੁੱਖ ਮੰਤਰੀ ਬਣਨ ਦਾ ਇਰਾਦਾ ਤਾਂ ਨਹੀਂ, ਪਰ ਹੱਸ ਪੈਂਦਾ ਸੀ। ਇਹਦੇ ਤੋਂ ਲੱਗਦਾ ਜਿਵੇਂ ਨਾ ਕਾਫੀ ਲੰਮੀ ਸੋਚ ਤੋਂ ਬਾਅਦ ਇਹਨੂੰ ਬਣਾਇਆ ਗਿਆ, ਮੌਕਾ ਦਿੱਤਾ ਗਿਆ। ਇਹਦੇ ਦਰਮਿਆਨ ਕਾਂਗਰਸ ਦੇ ਅੰਦਰ ਇੱਕ ਖਾਸ ਕਿਸਮ ਦਾ ਟਕਰਾਅ ਚੱਲਦਾ ਰਿਹਾ। ਉਹ ਜਿਹੜਾ ਟਕਰਾਅ ਚੱਲਦਾ ਸੀ ਉਹਦੇ ਚ ਦੋ ਧਿਰਾਂ ਪੂਰੀ ਤਰ੍ਹਾਂ ਬਣ ਗਈਆਂ ਸੀ। ਹਾਈਕਮਾਂਡ ਨੇ ਫੈਸਲਾ ਦੇ ਦਿੱਤਾ ਕਿ ਪ੍ਰਧਾਨ ਰਹੇਗਾ ਅਮਰਿੰਦਰ ਸਿੰਘ ਰਾਜਾਵੜਿੰਗ, ਵਿਧਾਨ ਸਭਾ ਚ ਆਪੋਜੀਸ਼ਨ ਲੀਡਰ ਰਹੇਗਾ ਪ੍ਰਤਾਪ ਸਿੰਘ ਬਾਜਵਾ, ਉਹਦੇ ਕੋਲ ਮੰਤਰੀ ਦਾ ਦਰਜਾ ਹੁੰਦਾ, ਤੇ ਜਿਹੜੇ ਅੱਗੋਂ ਚੋਣ ਕਮੇਟੀ ਉਹ ਚ ਟਿਕਟਾਂ ਜਿਹਨੇ ਵੰਡਣੀਆਂ ਉਹ ਸਾਰਾ ਕੰਮ ਚਰਨਜੀਤ ਸਿੰਘ ਚੰਨੀ ਦੇ ਹਵਾਲੇ ਕਰਤਾ, ਤੇ ਚੰਨੀ ਉਸੇ ਦਿਨ ਰੁਸ ਕੇ ਘਰ ਬਹਿ ਗਿਆ, ਉਹਦੇ ਘਰ ਮੀਟਿੰਗ ਹੋਣ ਲੱਗ ਪਈ। ਦਿੱਲੀ ਤੋਂ ਜਿਹੜਾ ਇੰਚਾਰਜ ਭੇਜਿਆ ਗਾ ਉਹਨੇ ਆਉਂਦੇ ਕਹਿਤਾ, ਕਹਿੰਦਾ ਪ੍ਰਧਾਨ ਕਿਉਂ ਬਦਲਣੀਆਂ, ਗੁੱਡੇ ਗੁੱਡੇ ਦੀ ਖੇਡ ਨਹੀਂ ਹੁੰਦੀ, ਅਸੀਂ ਪ੍ਰਧਾਨ ਪ੍ਰਧਾਨ ਨੀ ਬਦਲਣਾ, ਹੋਰ ਜਿਹੜੀ ਤੁਸੀਂ ਗੱਲ ਕਰਨੀ ਕਰ ਲਓ। ਇਹਦੇ ਨਾਲ ਉਹਦੇ ਖਿਲਾਫ਼ ਵੀ ਰੌਲਾ ਪੈ ਗਿਆ, ਇਹ ਤਾਂ ਗੱਲ ਸੁਣਨ ਤੋਂ ਪਹਿਲਾਂ ਹੀ ਇਹੋ ਜਿਹੇ ਫੈਸਲੇ ਦੇਈ ਜਾਂਦੇ, ਇਹ ਕਿੱਦਾਂ ਹੋ ਸਕਦਾ। ਉਹ ਜੋ ਕੁਛ ਵੀ ਸੀਗਾ ਕਾਂਗਰਸ ਹਾਈਕਮਾਂਡ ਸੰਭਾਲ ਨਹੀਂ ਸਕੀ, ਬਾਗੀਆਂ ਦੇ ਦਬਾਅ ਥੱਲੇ ਪਹਿਲਾਂ ਤੇ ਫੈਸਲਾ ਕਰਨਾ ਪਿਆ ਕਿ ਕੇਂਦਰ ਤੋਂ ਜਿਹੜਾ ਇੰਚਾਰਜ ਸੀ ਛੱਤੀਸਗੜ੍ਹ ਦਾ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਉਹਨੂੰ ਆਖਿਆ ਤੂੰ ਤੁਰਦਾ, ਉਹਦੀ ਥਾਂ ਤੇ ਨਵਾਂ ਇੰਚਾਰਜ ਲਾਉਣਾ ਪਿਆ। ਜੇ ਹਾਈਕਮਾਂਡ ਉਸ ਪੈਸੇ ਥੱਲੇ ਆਪਣਾ ਇੰਚਾਰਜ ਨਾ ਬਦਲਦੀ ਪੰਜਾਬ ਦਾ, ਤੇ ਦੂਜਾ ਪ੍ਰੈਸ਼ਰ ਵੀ ਸਿਆਦ ਇੰਨਾ ਨਾ ਵੱਧਦਾ। ਫਿਰ ਜਦੋਂ ਇਹ ਮਨ ਬਣਾ ਹੀ ਲਿਆ ਤੇ ਰਾਜਵੜਿੰਗ ਨੂੰ ਬਦਲਣਾ ਪੈਣਾ, ਸਚਿਨ ਪਾਇਲਟ ਰਾਜਸਥਾਨ ਦਾ ਸਾਬਕਾ ਡਿਪਟੀ ਮੁੱਖ ਮੰਤਰੀ ਉੱਤੇ ਇੰਚਾਰਜ ਲਾਇਆ, ਉਹਨੇ ਵੀ ਰਿਪੋਰਟ ਤਾਂ ਦੇ ਹੀ ਦਿੱਤੀ ਕਿ ਬਦਲਣਾ ਪੈਣਾ। ਉਹਦੇ ਬਾਅਦ ਬਹੁਤਾ ਨਾਂ ਚੱਲਦਾ ਸੀ ਵਿਜੇਇੰਦਰ ਸਿੰਗਲਾ ਦਾ, ਉਹ ਭਾਵੇਂ 36 ਨਾਂ ਚੱਲਦੇ ਹੋਣ, ਉਹਦੇ ਤੇ ਗੱਲ ਜਾ ਕੇ ਡਿੱਗਦੀ ਸੀ। ਪਰ ਮੈਂ ਹੈਰਾਨ ਸਾਂ ਕਿ ਇਹੋ ਜਿਹੇ ਮੌਕੇ ਤੇ ਜਦੋਂ ਚੋਣਾਂ ਸਿਰ ਤੇ ਕਾਂਗਰਸ ਪਾਰਟੀ ਕਿਸੇ ਹਿੰਦੂ ਨੂੰ ਇੱਥੇ ਅੱਗੇ ਕਿੱਦਾਂ ਲਾ ਲਈ। ਹਿੰਦੂ ਇਤਿਹਾਸ ਵਿੱਚ ਸਾਰੇ ਦੇ ਸਾਰੇ ਬੀਜੇਪੀ ਦੇ ਮਗਰ ਜਾਂਦੇ ਪਏ, ਉੱਥੋਂ ਤੇ ਮਿਲਣਾ ਕੁਛ ਨੀ, ਤੇ ਜਿੱਥੋਂ ਮਿਲਣ ਦੀ ਝਾਕ ਉਹਨਾਂ ਨੂੰ ਛੱਡ ਕੇ ਦੂਜਾ ਕੋਈ ਕਿੱਦਾਂ ਬਣਾਵੇ। ਉਸ ਚੱਕਰ ਦੇ ਵਿੱਚ ਫਿਰ ਉਹਨਾਂ ਨੇ ਬਾਅਦ ਵਿੱਚ ਰੀਥਿੰਕਿੰਗ ਕੀਤੀ ਹੋਵੇ। ਕੱਲ ਦਿਨੇ ਰਿਪੋਰਟ ਆ ਗਈ ਸੀ ਕਿ ਰਾਜਵੜਿੰਗ ਤੋਂ ਅਸਤੀਫਾ ਲੈ ਲਿਆ, ਉਹ ਤਾਂ ਕਹਿੰਦਾ ਮੰਗਿਆ ਕਿਸੇ ਨੇ ਵੀ ਆਪ ਦੇ ਕਿਹਾ, ਪਰ ਪਤਾ ਸਾਰਿਆਂ ਨੂੰ ਕਿ ਅਸਤੀਫਾ ਉਹਨਾਂ ਨੇ ਇੱਥੋਂ ਲੈ ਲਿਆ। ਸ਼ਾਮ ਤੱਕ ਫਿਰ ਗੱਲ ਚੱਲਦੀ ਸੀ ਕੌਣ ਬਣੂ ਕੌਣ ਬਣੂ, ਕਾਫੀ ਲੇਟ ਖਬਰ ਆਈ ਕਿ ਪ੍ਰਗਟ ਨੂੰ ਬਣਾ ਦਿੱਤਾ ਗਿਆ। ਪ੍ਰਗਟ ਦੇ ਬਣਨ ਤੋਂ ਬਾਅਦ ਹੁਣ ਪਾਰਟੀ ਕਿੰਨੀ ਕੁ ਇਕੱਠੀ ਹੁੰਦੀ ਸਮਾਂ ਦੱਸੋ। ਪਰ ਇੱਥੇ ਕਈ ਹੋਰ ਸੀ ਪ੍ਰਧਾਨਗੀ ਦੇ ਚਾਹਵਾਨ ਸੀ, ਉਹਨਾਂ ਚ ਨਾਰਾਜ਼ਗੀਆਂ ਪੈਦਾ ਹੋ ਸਕਦੀਆਂ। ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿੰਨਾ ਹੀ ਆਖਿਆ ਕਿ ਮੇਰੇ ਖਿਲਾਫ਼ ਜਿਹੜੀ ਮੁਹਿੰਮ ਚਲਾਈ ਸੀ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਜਿੱਤ ਗਿਆ, ਉਹ ਇੰਨੀ ਗੱਲ ਆਖਣ ਚ ਬਹੁਤ ਕੁਛ ਹੈ। ਤੇ ਦੂਜਾ ਉਹਨੇ ਆਖਿਆ ਕਿ ਮੈਂ ਹੁਣ ਕੁਛ ਦਿਨ ਛੁੱਟੀ ਕੱਟਣ ਵਾਸਤੇ ਵਿਦੇਸ਼ ਜਾ ਰਿਹਾ, ਮੈਂ ਥੋੜਾ ਜਿਹਾ ਆਰਾਮ ਕਰਨਾ ਚਾਹੁੰਦਾ। ਬਹਾਨੇ ਨਾਲ ਚੱਲ ਜੂਗਾ, ਪਤਾ ਨੀ ਇਹਨੂੰ ਪ੍ਰਧਾਨਗੀ ਸੌਂਪ ਕੇ ਜਾਵੇ ਕਿ ਪਹਿਲਾਂ ਹੀ ਚਲਾ ਜਾਵੇ, ਦੋਵੇਂ ਕੰਮ ਹੋ ਸਕਦੇ।
1: ਜੀ ਪੁੰਨੂ ਸਾਹਿਬ, ਅਮਰਜੀਤ ਸਿੰਘ ਚਾਵਲਾ ਵਾਲਾ ਕੇਸ ਜਿਹੜਾ ਉਹ ਵੀ ਦਿਨੋ ਦਿਨ ਖਲਾਰਾ ਜਿਹੜਾ ਉਹ ਵੱਧਦਾ ਜਾਂਦਾ। ਹੁਣ ਇਸ ਕੇਸ ਦੇ ਵਿੱਚ ਇੱਕ ਨਵੀਂ ਆਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਬਹਿਰੀਨ ਵਾਲੀ ਬੀਬੀ ਦੇ ਨਾਲ ਇੱਕ ਅਕਾਲੀ ਲੀਡਰ ਪੈਸਿਆਂ ਦੇ ਲੈਣ ਦੇਣ ਦੀ ਗੱਲ ਕਰਦਾ। ਦੂਜੇ ਪਾਸੇ ਰੂਪ ਕੌਰ ਸੰਧੂ ਜਿਹਨੂੰ ਅਕਾਲੀ ਦਲ ਨੇ

0: ਕੱਢਿਆ ਹੋਇਆ ਜਿਹੜੀ ਬੇਬਾਕ ਹੋ ਕੇ ਇੱਕ ਟੀਵੀ ਚੈਨਲ ਤੇ ਆਡੀਓ ਇੰਟਰਵਿਊ ਕਰਦੀ ਮੈਂ ਸੁਣੀ ਕਹਿੰਦੀ ਪੰਜ ਸੱਤ ਬੁੜੇ ਜਿਹੜੇ ਅਕਾਲੀ ਦਲ ਚ ਇਹਨਾਂ ਨੇ ਬੇੜਾ ਗਰਕ ਕੀਤਾ ਕਹਿੰਦੀ ਬਜ਼ੁਰਗਾਂ ਤੇ ਬੁੜਿਆਂ ਚ ਕਹਿੰਦੀ ਫਰਕ ਹੁੰਦਾ 2027 ਦੇ ਰਿਜ਼ਲਟ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਰਹੂਗਾ ਤੇ ਕਹਿੰਦੀ ਮੇਰੀ ਆਡੀਓ ਚਲਾ ਦਿਓ ਉਹ ਬੇਬਾਕ ਬੋਲਣ ਵਾਲੀ ਬੀਬੀ ਵੀ ਹੁਣ ਕਹਿੰਦੀ ਹੈ ਕਿ 9 ਅਕਤੂਬਰ ਨੂੰ ਮੈਂ ਸਬੂਤਾਂ ਦੇ ਸਣੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਾ ਤੇ ਮੈਂ ਉੱਥੇ ਸਬੂਤ ਜਿਹੜੇ ਸਾਰੇ ਦੇਣੇ ਆ ਕਿਵੇਂ ਦੇਖਦੇ ਹੋ ਇਸ ਸਾਰੇ ਮਸਲੇ ਨੂੰ
1: ਉਹ ਮੈਨੂੰ ਕਾਫੀ ਗੁੱਸੇ ਚ ਕਿਉਂਕਿ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਬਹੁਤ ਪੁੱਠਾ ਸਿੱਧਾ ਬੋਲਿਆ ਗਿਆ ਉਸ ਚੱਕਰ ਚ ਜਿੰਨੀ ਉਹ ਨਾਰਾਜ਼ ਆ ਜਿੰਨਾ ਉਹਨੂੰ ਗੁੱਸਾ ਉਸ ਨਾਰਾਜ਼ਗੀ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਪਿਛਲੇ ਹਫ਼ਤੇ ਉਹ ਪੰਜਾਬ ਪੁਲਿਸ ਦੇ DGP ਨੂੰ ਜਾ ਕੇ ਮਿਲੀ ਸੀ ਤੇ ਜਾ ਕੇ ਉਹਨੇ ਆਖਿਆ ਜਾਨ ਨੂੰ ਖਤਰਾ ਵਿਦੇਸ਼ ਤੋਂ ਧਮਕੀਆਂ ਹੋਈਆਂ ਪੱਤਰਕਾਰ ਨੇ ਪੁੱਛਿਆ ਧਮਕੀਆਂ ਕੌਣ ਦਿੰਦਾ ਕਹਿੰਦੀ ਜਿਹੜੇ ਪੁੱਠੇ ਕੰਮ ਕਰਦੇ ਮੁੜ ਕੇ ਵਿਦੇਸ਼ ਭੱਜ ਜਾਂਦੇ ਆਪਣੇ ਬੰਦਿਆਂ ਨੂੰ ਧਮਕੀਆਂ ਦਵਾਉਂਦੇ ਉਹ ਕੌਣ ਦਿੰਦਾ ਉਹ ਖੁੱਲ ਕੇ ਕਹਿ ਰਹੀ ਹੈ ਕਿ ਉਹਦੇ ਕੋਲ ਹੋਰ ਵੀ ਬੀਬੀਆਂ ਆ ਕੇ ਮਿਲੀਆਂ ਨੇ ਜਿਹਨਾਂ ਨੇ ਦੱਸਿਆ ਕਿ ਉਹਨੇ ਕੀ ਕੁਛ ਕਰਿਆ ਸਾਰਾ ਕੁਛ ਕਹਿੰਦੀ ਰਿਕਾਰਡ ਮੇਰੇ ਕੋਲ ਹੈ ਮੈਂ ਜਾ ਕੇ ਪੇਸ਼ ਕਰਾਂਗੇ ਤੇ ਦੱਸਾਂਗੇ ਇਹਨਾਂ ਨੂੰ ਵੀ ਕੀ ਕੁਛ ਹੁੰਦਾ ਪਿਆ ਉਦੋਂ ਦੀ ਤੇ ਇਹ ਗੱਲ ਤੁਰਦੀ ਪਈ ਸੀ ਕੱਲ ਅਚਾਨਕ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ ਪ੍ਰੈਸ ਕਾਨਫਰੰਸ ਵਿੱਚ ਇੱਕ ਆਡੀਓ ਪੇਸ਼ ਕਰਤੀ ਉਹ ਆਡੀਓ ਇੱਕ ਦਿਨ ਪਹਿਲਾਂ ਦੀ ਸਰਕਟ ਦੇ ਵਿੱਚ ਸੀ ਕੁਝ ਲੋਕ ਚਰਚਾ ਕਰਦੇ ਸੀ ਕਿਹੋ ਜਿਹੀ ਆਡੀਓ ਆਈ ਹੈ ਪਰ ਸਾਡੇ ਕੋਲ ਨਹੀਂ ਸੀ ਆਈ ਮੇਰੇ ਕੋਲ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸਪੋਕਸਪਰਸਨ ਹੈ ਉਹਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਨਹੀਂ ਆਈ ਕਿਉਂਕਿ ਮੈਨੂੰ ਆਮ ਤੌਰ ਤੇ ਇਹੋ ਜਿਹੀਆਂ ਚੀਜ਼ਾਂ ਭੇਜਣ ਤੋਂ ਹਰ ਕੋਈ ਪਰਹੇਜ਼ ਕਰਦਾ ਮੈਂ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ ਪਰ ਜਿਹੜੀ ਉਹਨਾਂ ਨੇ ਪੇਸ਼ ਕੀਤੀ ਉਹ ਕੱਲ ਫਿਰ ਕਈ TV ਚੈਨਲਾਂ ਨੇ ਵੀ ਚਲਾ ਦਿੱਤੀ ਤੇ ਕਈ ਅਖਬਾਰਾਂ ਨੇ ਵੀ ਆਪਣੀ ਸਾਈਟਸ ਤੇ ਪਾ ਦਿੱਤੀ ਮੈਂ ਉਹ ਸਾਰੀ ਧਿਆਨ ਨਾਲ ਸੁਣੀ ਹੈ ਉਹ ਚੋ ਬੀਬੀ ਵਾਰ ਵਾਰ ਕਹਿੰਦੀ ਹੈ ਕਿ ਪੈਣ ਤੇ ਮੈਂ ਇੱਥੇ ਆ ਗਈ ਆਪਣੇ ਪਰਿਵਾਰ ਕੋਲ ਜਾਣ ਜੋਗੀ ਮੈਂ ਨਹੀਂ ਗਈ ਮੈਨੂੰ ਤੁਸਾਂ ਖਜਲ ਦਿੱਤਾ ਜਿਹੜੇ ਪੈਸੇ ਤਾਂ ਹੱਥ ਵਿੱਚ ਉਹ ਵੀ ਨਹੀਂ ਦਿੱਤੇ ਤੇ ਦੱਸਿਆ ਜਾਂਦਾ ਕਿ ਅਗਲੇ ਪਾਸੇ ਵਿਰਸਾ ਸਿੰਘ ਬਟੂਆ ਆਵਾਜ਼ ਵੀ ਉਹਦੇ ਵਰਗੀ ਹੈ ਪਰ ਉਹਦੀ ਹੈ ਕਿ ਨਹੀਂ ਮੈਨੂੰ ਨਹੀਂ ਪਤਾ ਉਹ ਕਹਿੰਦਾ ਇਹ ਜੀ AI ਨਾਲ ਆਵਾਜ਼ ਬਣਾਏਗੀ ਇਹ ਸਾਰਾ ਕੁਝ AI ਦਾ ਕਮਾਲ ਹੈ ਉਹ ਸਦਾ AI ਦਾ ਕਮਾਲ ਹੋ ਸਕਦਾ ਤੇ ਸੱਚੀ ਆਡੀਓ ਵੇ ਉਹਦੇ ਚ ਉਹਨੂੰ ਬਾਰ ਬਾਰ ਕਹਿੰਦਾ ਵੇਖ ਤੂੰ ਮੇਰੀ ਭੈਣ ਆ ਤੂੰ ਅੰਮ੍ਰਿਤਸਰ ਆ ਜਾ ਤੈਨੂੰ ਪੈਸੇ ਵੀ ਦੇ ਦੂੰ ਸਭ ਕੁਝ ਮੈਂ ਕਰ ਦੂੰ ਤੇ ਤੂੰ ਇਸ ਗੱਲ ਨੂੰ ਬਹੁਤ ਦਿਨਾਂ ਵਧਾ ਕੇ ਨਹੀਂ ਵਧਾਵਾਂ ਕਿੱਦਾਂ ਨਾ ਤੁਸੀਂ ਤਾਂ ਮੇਰੀ ਜ਼ਿੰਦਗੀ ਖਰਾਬ ਤੱਕ ਰੱਖੋ ਤੁਸੀਂ ਮੈਨੂੰ ਇੱਥੇ ਮੰਗਵਾਇਆ ਇੱਥੋਂ ਜਿਹੜੀਆਂ ਗੱਲਾਂ ਉਹ ਬੀਬੀ ਕਹਿੰਦੀ ਉਹ ਸਾਰੀਆਂ ਮੈਂ ਦੁਹਰਾ ਨਹੀਂ ਸਕਦਾ ਹੁਣ ਇਹਦੇ ਚੋਂ ਇੱਕ ਗੱਲ ਹੋਰ ਹੈ ਜਦੋਂ 2 ਦਿਨ ਪਹਿਲਾਂ ਡਿਪਟੀ ਹੈੱਡ ਗ੍ਰੰਥੀ ਜਿਹੜਾ ਤਖ਼ਤ ਕੇਸਗੜ੍ਹ ਸਾਹਿਬ ਦਾ ਉਹਨੂੰ ਸੱਦਿਆ ਗਿਆ ਉਹ ਕਹਿੰਦੇ ਉਹ ਤਾਂ ਬਹੁਤ ਕੁਛ ਉੱਥੇ ਪੁਲਿਸ ਨੂੰ ਬਿਆਨ ਦੇਣ ਲੱਗਾ ਲਿਖਾ ਆਇਆ ਕਿਆ ਵੀ ਕੁਛ ਹੁੰਦਾ ਵੀ ਕੁਛ ਹੁੰਦਾ ਉਹਦੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਡਰਾਈਵਰ ਨੂੰ ਸੱਦਿਆ ਸੀ ਹੁਣ ਜਿਹੜੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਕਾਊਂਟ ਤੋਂ 1,00,000 ਰੁਪਈਆ ਉਸ ਬੀਬੀ ਨੂੰ ਟਰਾਂਸਫਰ ਹੋਇਆ ਇੱਥੇ ਆਉਣ ਵਾਸਤੇ ਉਹਦਾ ਜਵਾਬ ਪਹਿਲਾਂ ਤੇ ਸ਼੍ਰੋਮਣੀ ਕਮੇਟੀ ਕਹਿੰਦੇ ਸੀ ਝੂਠ ਬੋਲਦੇ ਏਦਾਂ ਦਾ ਕੋਈ ਪੈਸਾ ਨਹੀਂ ਗਾ ਹੁਣ ਪੈਸੇ ਵਾਲੀ ਗੱਲ ਤੇ ਸਾਫ਼ ਹੁੰਦੀ ਹੈ ਨਵੇਂ ਦਲੀਲ ਇਹ ਲੱਭ ਲਈ ਹੈ ਕਿ ਉਸ ਬੀਬੀ ਨੇ ਮਦਦ ਮੰਗੀ ਸੀ ਉਹ ਕਿਸੇ ਮੁਸ਼ਕਿਲ ਵਿੱਚ ਸੀ ਤੇ ਏਦਾਂ ਦੀ ਮਦਦ ਸ਼੍ਰੋਮਣੀ ਕਮੇਟੀ ਕਰ ਦਿੰਦੀ ਹੈ ਜੇ ਮਦਦ ਕਰ ਦਿੰਦੀ ਹੈ ਹੋਰ ਲੋਕਾਂ ਦੀ ਵੀ ਕਰਦੀ ਸ਼੍ਰੋਮਣੀ ਕਮੇਟੀ ਲਿਸਟ ਪੇਸ਼ ਕਰ ਦਵੇ ਬੜੇ ਦੁਖੀ ਲੋਕ ਨੇ ਕਿੰਨਿਆਂ ਦੀ ਮਦਦ ਕਰਦੇ ਉਸ ਮੁੱਦੇ ਦੇ ਉੱਤੇ ਰੌਲਾ ਪੈ ਰਿਹਾ ਕਿ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਇੰਨੀ ਮਿਹਰਬਾਨ ਕਿਉਂ ਸੀ ਗੁਰੂ ਘਰ ਦੀ ਜਿਹੜੀ ਗੋਲਕ ਆ ਸ਼੍ਰੋਮਣੀ ਕਮੇਟੀ ਦਾ ਆਪਣਾ ਬੈਂਕ ਅਕਾਊਂਟ ਹੈ ਉਹਦੇ ਚ ਉਹਨੂੰ ਪੈਸੇ ਕਿਉਂ ਦਿੱਤੇ ਗਏ ਕਾਹਦੇ ਲਈ ਦਿੱਤੇ ਗਏ ਤੇ ਫਿਰ ਜਦੋਂ ਇੱਥੇ ਆਈ ਤੇ ਉਹਦੇ ਉਸ ਮਾਮਲੇ ਚ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ ਨੇ ਇੱਕ ਗੱਲ ਇਹ ਵੀ ਨਿਕਲਦੀ ਹੈ ਕਿ ਉਹਨੂੰ ਉਚੇਚਾ ਬੁਲਾਇਆ ਗਿਆ ਸੀ ਤਾਂ ਕਿ ਉਹਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਮੱਥੇ ਮਾਰਿਆ ਜਾਵੇ ਵੀ ਉਹਦੇ ਉੱਤੇ ਕੋਈ ਦੋਸ਼ ਲਾਵੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਹੇ ਜੋਗਾ ਨਾ ਛੱਡਿਆ ਜਾਵੇ ਤੇ ਉਹ ਗੱਲ ਬਣ ਨਹੀਂ ਸਕੀ ਹੁਣ ਇਹ ਕੇਸ ਪੈ ਗਿਆ ਉਲਟਾ ਇਹ ਚ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪਰਸੋਂ ਦੀ ਇੱਕ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੜੀ ਸਖ਼ਤ ਚਿੱਠੀ ਲਿਖੀ ਹੋਈ ਹੈ ਉਹ ਕਿੰਨੀ ਕੁ ਸਖ਼ਤ ਹੈ ਤੇ ਕੀ ਕਰਨਗੇ ਮੈਨੂੰ ਨਹੀਂ ਪਤਾ ਪਰ ਇਹ ਗੱਲ ਤਾਂ ਪੱਕੀ ਹੈ ਕਿ ਏਦਾਂ ਦੀਆਂ ਖ਼ਬਰਾਂ ਜਿਹੜੀਆਂ ਆਉਂਦੀਆਂ ਨੇ ਇਹਦੇ ਨਾਲ ਸਿੱਖਾਂ ਚ ਮਾੜਾ ਪ੍ਰਭਾਵ ਜਾਂਦਾ ਕਿ ਅਸੀਂ ਆਪਣੇ ਧਾਰਮਿਕ ਆਗੂ ਇਸ ਤਰ੍ਹਾਂ ਦੇ ਰੱਖੇ ਜਿਹੜੇ ਔਰਤਾਂ ਪਿੱਛੇ ਆ ਸਾਥ ਚੱਲ ਜਾਂਦੇ

0: ਔਰ ਔਰਤਾਂ ਨੂੰ ਲੈ ਕੇ ਇੱਕ ਦੂਸਰੇ ਤੇ ਝੂਠੇ ਦੋਸ਼ ਵੀ ਲਵਾਉਂਦੇ, ਊਜਾਂ ਵੀ ਲਵਾਉਂਦੇ। ਇਹ ਜਿਹੜੀਆਂ ਖੇਡਾਂ ਇਹਨਾਂ ਖੇਡੀਆਂ ਨੇ ਉਹਦੇ ਨਾਲ ਕਾਫੀ ਬਦਨਾਮੀ ਹੁੰਦੀ ਹੈ। ਹੁਣ ਉਹ ਬੀਬੀ ਜਿਹੜੀ ਰੂਪ ਕੌਰ ਹੈ, ਉਹਨੇ ਜਿੱਦਾਂ ਕਹਿਤਾ ਕਿ ਮੈਂ ਤੇ ਜਾਊਂਗੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ, ਉਹ ਇਹ ਵੀ ਕਹਿੰਦੀ ਹੈ ਕਿ ਸਬੂਤ ਲੈ ਕੇ ਜਾਊਂਗੀ। ਉਹਦੇ ਬਾਰੇ ਕੱਲ ਦਾ ਇੱਕ ਵੀ ਅਕਾਲੀ ਲੀਡਰ ਨਹੀਂ ਬੋਲਿਆ, ਸਾਰੇ ਚੁੱਪ ਵੱਟ ਗਏ ਨੇ। ਇੱਕ ਸਵਾਲ ਹੋਰ ਕੀਤਾ ਜਾ ਰਿਹਾ, ਇੰਨੇ ਦਿਨ ਹੋ ਗਏ ਅਮਰਜੀਤ ਚਾਵਲੇ ਦਾ ਰੌਲਾ ਪੈਂਦਾ, ਉਹ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜਿਆਂ ਚੋਂ ਗਿਣਿਆ ਜਾਂਦਾ ਸੀ, ਤੇ ਉਸ ਦਿਨ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਅੱਜ ਤੱਕ ਇਸ ਮੁੱਦੇ ਤੇ ਬੋਲਿਆ ਹੀ ਨਹੀਂ। ਦੋ ਬੰਦਿਆਂ ਦਾ ਨਾਂ ਲੱਗਦਾ ਉਸ ਬੀਬੀ ਨੂੰ ਇੱਥੇ ਲਿਆਉਣ ਚ, ਇੱਕ ਵਿਰਸਾ ਸੋ ਵਟੋਏ ਦਾ ਤੇ ਇੱਕ ਇਹਨਾਂ ਦਾ ਯੂਥ ਅਕਾਲੀ ਲੀਡਰ ਪਤਾ ਝੰਜਰ ਕੇ ਕੀ ਰਹਿੰਦਾ ਉਹਦਾ ਨਾਂ ਦੱਸਦੇ ਆ। ਵਿਰਸਾ ਸੋ ਵਟੋਆ ਤੇ ਸੌ ਪਤਨ ਤਰਿਆ, ਇਹੋ ਜਿਹੀ ਗੱਲ ਦਾ ਦੋਸ਼ ਲੱਗੇ ਤੇ ਫੱਟ ਦੂਸਰੇ ਪਾਸੇ ਜਾਣਾ ਵੀ ਜਾਣਦਾ, ਅੱਗੋਂ ਭਿੜਨਾ ਵੀ ਜਾਣਦਾ। ਜਿਹੜਾ ਦੂਸਰਾ ਯੂਥ ਲੀਡਰ ਆ ਉਸ ਦਿਨ ਤਾਂ ਉਹਨੇ ਜ਼ਬਾਨ ਨੀ ਖੋਲੀ, ਚੁੱਪ ਹਟ ਗਿਆ। ਉਹ ਕੋਈ ਚੁੱਪ ਹਟ ਗਿਆ, ਇਹ ਨੀ ਸਮਝ ਲੱਗਦੀ ਕਿ ਜਿਹੜੇ ਢੰਗ ਨਾਲ ਉਹਨੇ ਚੁੱਪ ਹਟੀ ਹੈ ਉਹਦੀ ਚੁੱਪ ਬਹੁਤ ਭੈੜੀ ਆ। ਉਹਦਾ ਕਰਕੇ ਕਈ ਕਿਸਮ ਦੀਆਂ ਗੱਲਾਂ ਲੋਕਾਂ ਚ ਚੱਲ ਰਹੀਆਂ ਨੇ। ਇਹ ਹੁਣ ਜਾਂ ਤਾਂ ਪਾਰਟੀ ਕਲੀਅਰ ਕਰੇ ਕਿ ਉਹ ਬੰਦਾ ਚੁੱਪ ਤੋਂ ਮੱਟ ਗਿਆ। ਇਹ ਵੀ ਗੱਲ ਚੱਲਦੀ ਹੈ ਕਿ ਜਿਸ ਦਿਨ ਰੌਲਾ ਪਿਆ ਇਹਨਾਂ ਖੜੇ ਪੈਰ ਅਮਰਜੀਤ ਚਾਵਲੇ ਨੂੰ ਸਿੱਖੀ ਚੋਂ ਵੀ ਕਾਰਜ ਕਰਦਾ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਵੀ ਜੋ ਕੁਝ ਉਹਦੇ ਬਾਰੇ ਦੋਸ਼ ਲਾਉਣਾ ਸੀ ਲਾ ਤੇ ਫਟਾਫਟ। ਅਗਲੇ ਦਿਨ ਉਹਨੇ ਇੱਕ ਵੀਡੀਓ ਜਾਰੀ ਕਰਕੇ ਜਿੱਦਾਂ ਗੱਲਾਂ ਕੀਤੀਆਂ ਉਹਨੇ ਆਖਿਆ ਮੇਰੇ ਕੋਲ ਵੀ ਬਹੁਤ ਕੁਛ ਹੈ। ਅਕਾਲ ਤਖ਼ਤ ਦੇ ਜਥੇਦਾਰ ਨੂੰ ਆਖਿਆ ਕਿ ਜਿੱਦਣ ਤੁਸੀਂ ਅੱਧੀ ਰਾਤ ਨੂੰ ਅਰਦਾਸ ਕਰਕੇ ਚਾਰ ਜਿਹੜੇ ਆ ਬਾਕੀ ਕੋਈ ਬੋਲਿਆ ਨੀ, ਮੈਂ ਤੇਰਾ ਵਿਰੋਧ ਕੀਤਾ ਸੀ। ਇਹਦਾ ਮਤਲਬ ਕਿ ਉਹ ਇੱਕ ਨਿਮੇਣਾ ਮਾਰਤਾ ਕਿ ਤੂੰ ਨਿੱਜੀ ਕਿੜ ਕੱਢਦਾ। ਹੁਣ ਇਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਦੇ ਉੱਤੇ ਵੀ ਸਿੱਧੇ ਦੋਸ਼ ਲੱਗ ਸਕਦੇ। ਅਕਾਲ ਤਖ਼ਤ ਦਾ ਜਥੇਦਾਰ ਵੀ ਉਸ ਦਿਨ ਤੋਂ ਬਾਅਦ ਬਿਲਕੁਲ ਨਹੀਂ ਬੋਲਿਆ, ਚੁੱਪ ਵੱਟ ਗਿਆ। ਇਹਨਾਂ ਸਾਰੀਆਂ ਗੱਲਾਂ ਕਰਕੇ ਸਾਫ ਦਿਸਦਾ ਕਿ ਅਕਾਲੀ ਲੀਡਰਸ਼ਿਪ ਬੜੇ ਪ੍ਰੈਸ਼ਰ ਥੱਲੇ ਆ। ਇਹਨਾਂ ਦੀ ਇੱਕ ਮੀਟਿੰਗ ਹੋਈ ਸੀ ਜਿਸ ਚ ਬੜੇ ਸੀਨੀਅਰ ਲੀਡਰ ਬੈਠੇ ਸੀ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਆਖਿਆ ਜੀ ਮੁੱਦਾ ਸੀਰੀਅਸ ਆ, 2015 ਚ ਇੱਦਾਂ ਦੀਆਂ ਘਟਨਾਵਾਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਤੇ ਆਪਾਂ ਮਾਰੇ ਗਏ ਸਾਂ ਕਿਉਂਕਿ ਲੀਡਰਸ਼ਿਪ ਚੁੱਪ ਨਹੀਂ ਸੀ ਤੋੜਦੀ। ਹੁਣ ਤੁਸੀਂ ਇਸ ਮੁੱਦੇ ਤੇ ਚੁੱਪ ਨਹੀਂ ਤੋੜਦੇ ਤੇ ਆਪਣਾ ਕੰਮ ਖਰਾਬ ਹੋ। ਤੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਆਖਿਆ ਗਿਆ ਚੁੱਪ ਕੀਤੇ ਰਹੋ, ਉਦਾਂ ਦੇ ਰੌਲੇ ਪੈਂਦੇ ਹੁੰਦੇ ਮੁੜ ਕੇ ਮੁੱਕ ਜਾਂਦੇ ਆ, ਚੋਣਾਂ ਵੱਲ ਧਿਆਨ ਦਿਓ ਆਪਾਂ ਚੋਣਾਂ ਜਿੱਤੀਏ। ਪਰ ਬਹੁਤ ਸਾਰਿਆਂ ਨੇ ਆਖਿਆ ਵੀ ਏਦਾਂ ਨੀ ਚੋਣਾਂ ਜਿੱਤੀਆਂ ਗਲੀਆਂ, ਆਪਾਂ ਮਾਰ ਖਾਵਾਂਗੇ। ਹੁਣ ਅੱਗੋਂ ਕੀ ਕਰਨਗੇ ਪਤਾ ਨੀ, ਪਰ ਮੁੱਦਾ ਕਾਫੀ ਵੱਡਾ ਬਣ ਗਿਆ
1: ਜੀ। ਸਾਹਿਬ ਏਸ਼ੀਅਨ ਗੇਮਸ 2026 ਦੀ ਥੋੜੀ ਜਿਹੀ ਗੱਲ ਕਰ ਲਈਏ, ਇਸ ਵਾਰੀ ਕਾਫੀ ਮੈਡਲ ਆਏ ਨੇ, ਸਭ ਤੋਂ ਵੱਧ ਮਿਹਨਤ ਕੁੜੀਆਂ ਨੇ ਕੀਤੀ ਹੈ, ਕਿਵੇਂ ਦਾ ਰਿਹਾ ਜੀ ਇਹ ਸਫ਼ਰ?
0: ਜਿੰਨੀ ਆਸ ਨਹੀਂ ਸੀ ਉਨੇ ਮੈਡਲ ਇਸ ਵਾਰੀ ਆ ਗਏ ਨੇ, ਪਰ ਸਾਰੇ ਇਸ ਗੱਲ ਤੇ ਹੈਰਾਨ ਹੈ ਕਿ ਇਹਦੇ ਵਿੱਚ ਕੱਢੀਆਂ ਜਿਹੜੀਆਂ ਭਾਰਤ ਦੀਆਂ ਕੁੜੀਆਂ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਉਹਦੇ ਸਿੱਟੇ ਨਿਕਲੇ। ਅੱਗੇ ਕੁੜੀ ਸ਼ਾਇਦ 12 ਗੋਲਡ ਮੈਡਲ ਆਏ ਸੀ ਭਾਰਤ, ਔਰ ਉਹ ਵੀ ਗੱਲਾਂ 1982 ਦੀਆਂ ਦੱਸਦੇ ਆ। ਇਹ ਹੁਣ ਜਦੋਂ 44 ਸਾਲਾਂ ਬਾਅਦ ਇਹੋ ਜਿਹਾ ਮੌਕਾ ਆਇਆ ਕਿ ਅਸੀਂ ਹਾਕੀ ਦਾ ਵੀ ਗੋਲਡ ਮੈਡਲ ਜਿੱਤਿਆ, ਲੜਕੀਆਂ ਦੀ ਹਾਕੀ ਦਾ, ਔਰ ਲੜਕੀਆਂ ਦੀ ਹਾਕੀ ਦਾ ਗੋਲਡ ਮੈਡਲ ਜਿੱਤਣ ਦਾ ਪਹਿਲਾ ਫਾਇਦਾ ਇਹ ਆ ਕਿ ਅੱਗੋਂ ਸਾਡੀ ਲੜਕੀਆਂ ਦੀ ਟੀਮ ਓਲੰਪਿਕ ਵਿੱਚ ਖੇਡ ਸਕਦੀ ਹੈ, ਸਿੱਧਾ ਟਿਕਟ ਮਿਲ ਗਿਆ। ਏਸ਼ੀਅਨ ਚੈਂਪੀਅਨ ਨੇ ਵੀ ਉੱਥੇ ਜਾਣਾ ਹੁੰਦਾ, ਯੂਰਪੀਅਨ ਨੇ ਵੀ ਸਾਰੇ ਚੈਂਪੀਅਨ ਜਾਂਦੇ ਨੇ। ਦੂਸਰਾ ਹੋਰ ਬਾਕੀ ਸਾਰੀਆਂ ਖੇਡਾਂ ਚ ਵੀ ਕਾਫੀ ਅੱਗੇ ਵਧੇ, ਮੁੱਕੇਬਾਜ਼ੀ ਵਿੱਚ ਵੀ ਕੁੜੀਆਂ ਨੇ ਗੋਲਡ ਮੈਡਲ ਜਿੱਤੇ। ਅੱਜ ਹੁਣ ਕ੍ਰਿਕਟ ਦਾ ਫਾਈਨਲ ਮੁਕਾਬਲਾ, ਪਹਿਲਾਂ ਕ੍ਰਿਕਟ ਨਹੀਂ ਸੀ ਹੁੰਦੀ, ਹੁਣ ਕ੍ਰਿਕਟ ਵੀ ਇਹਦੇ ਚ ਆਉਣ ਲੱਗ ਪਈ ਆ ਏਸ਼ੀਅਨ ਗੇਮ ਵਿੱਚ। ਉੱਥੇ ਜਿਹੜਾ ਉਹਦਾ ਵਨਡੇ ਅੱਜ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ, ਦੋਵੇਂ ਤਰ੍ਹਾਂ ਦੀ ਸਾਰੀ ਖੇਡ ਕਰੋ ਜਾਂ ਮਰੋ ਤੇ ਆ, ਜਿਹੜਾ ਵੀ ਗੋਲਡ ਮੈਡਲ ਲੈ ਗਿਆ ਉਹਦੀ ਧੁੰਮ ਪੈ ਜਾਣੀ ਹੈ। ਔਰ ਸਾਰੇ ਪਾਸਿਆਂ ਤੋਂ ਜਿਹੜਾ ਰੌਲਾ ਪੈਂਦਾ ਕਿ ਇੰਨੇ ਮੈਡਲ ਲੈ ਲਏ ਅਸੀਂ, ਇੰਨੀ ਕਮਾਲ ਕਰਤੀ। ਉਹਦੇ ਚ ਦੂਸਰੀ ਗੱਲ ਵੀ ਹੈਗੀ ਆ ਕਿ ਹਰਿਆਣੇ ਦੇ ਖਿਡਾਰੀ ਕੁਛ ਜ਼ਿਆਦਾ ਮੈਡਲ ਲੈ ਗਏ, ਪੰਜਾਬ ਦੇ ਵੀ 4-5 ਖਿਡਾਰੀ ਨੇ ਜਿਨ੍ਹਾਂ ਨੇ ਕਾਫੀ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਇੱਕ ਤਾਂ ਆਦਮਪੁਰ ਦਾ ਨੌਜਵਾਨ ਮੈਡਲ ਜਿੱਤ ਕੇ ਕੱਲ ਮੁੜਿਆ ਤੇ ਸਾਰੇ ਸ਼ਹਿਰ ਚ ਉਹਦਾ ਸਨਮਾਨ ਕਰਨ ਲੱਗਿਆ, ਜੇਤੂ ਜਲੂਸ ਵੀ ਕੱਢਿਆ ਗਿਆ। ਏਦਾਂ ਹੀ ਕੁੜੀਆਂ ਦੀ ਟੀਮ ਵਿੱਚ ਸਾਡੀ ਇੱਕ ਕੁੜੀ ਜਿਹੜੀ ਬਹੁਤ ਵਧੀਆ ਖੇਡੀ ਹੈ ਤੇ ਮੁੱਖ ਮੰਤਰੀ ਨੇ ਖੜੇ ਪੈਰ ਰੱਖਿਆ

0: ਇੱਕ ਕਰੋੜ ਰੁਪਇਆ ਦੇ ਕੇ ਉਹਦਾ ਅਸੀਂ ਸਨਮਾਨ ਕਰਾਂਗੇ, ਪੰਜਾਬ ਦੀ ਧੀ ਨੇ ਇੱਜ਼ਤ ਰੱਖ ਲਈ, ਕੁਝ ਹੋਰ ਵੀ ਨੇ। ਪਰ ਇੱਕ ਨੋਟ ਕਰਨ ਵਾਲੀ ਗੱਲ ਹੋ ਰਿਹਾ ਜਿਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਉਹ ਇਹ ਹੈ ਕਿ ਬਹੁਤੇ ਥਾਵਾਂ ਤੋਂ ਕੁੜੀਆਂ ਮੁੰਡੇ ਵੀ ਖਿਡਾਰੀ ਜਦੋਂ ਆਪਣੇ ਘਰਾਂ ਦੀ ਹਾਲਤ ਦੱਸਦੇ ਤਰਸ ਆਉਂਦਾ। ਜਿਹੜੀ ਕੁੜੀ ਨੇ ਪਹਿਲਾ ਗੋਲਡ ਮੈਡਲ ਜਿੱਤਿਆ ਉਹ ਕੁੜੀ ਚੰਡੀਗੜ੍ਹ ਸ਼ਹਿਰ ਦੀ ਆ, ਪਰ ਅਸੀਂ ਚੰਡੀਗੜ੍ਹ ਦੇ ਵਿੱਚ ਕੋਠੀਆਂ ਵਾਲੇ ਚੰਡੀਗੜ੍ਹ ਨੂੰ ਜਾਣਦੇ, ਉਹਦੇ ਵਿੱਚ ਕੁਝ ਕਲੋਨੀਆਂ ਵੀ ਨੇ। ਇੱਕ ਗਰੀਬਾਂ ਦੀ ਕਲੋਨੀ ਬਾਪੂ ਧਾਮ, ਉਹ ਕੁੜੀ ਬਾਪੂ ਧਾਮ ਕਲੋਨੀ ਚ ਰਹਿੰਦੀ ਹੈ ਤੇ ਉਹ ਕਹਿੰਦੀ ਮੈਨੂੰ ਇੱਥੋਂ ਤੱਕ ਅੱਗੇ ਵਧਾਉਣ ਵਾਸਤੇ ਮੇਰੇ ਬਾਪ ਨੇ ਕਰਜ਼ਾ ਚੁੱਕਿਆ ਸੀ। ਇਹ ਜਿਹੜੇ ਗਰੀਬ ਘਰਾਂ ਦੇ ਖਿਡਾਰੀ ਕਰਜ਼ਾ ਚੁੱਕ ਚੁੱਕ ਕੇ ਉਸ ਤੱਕ ਪਹੁੰਚੇ ਸਰਕਾਰਾਂ ਦੇ ਵਿੱਚ, ਫਿਰ ਕੀ ਰੋਲ ਹੈ ਉਹਨੇ ਕੀਤਾ? ਇਹ ਗੱਲ ਵੱਡੀ ਹੈ ਕਿ ਜਿਨ੍ਹਾਂ ਤੇ ਮਹਿੰਗੇ ਪਬਲਿਕ ਸਕੂਲਾਂ ਤੇ ਹੋਰ ਥਾਵਾਂ ਤੇ ਅੰਨੇ ਵਾਹ ਖਰਚਾ ਕੀਤਾ ਜਾਂਦਾ, ਪੈਸਾ ਫੁਕਿਆ ਜਾਂਦਾ, ਉਹ ਪਛੜ ਜਾਂਦੇ ਨੇ। ਇਹ ਜਿਹੜੇ ਗਰੀਬ ਘਰਾਂ ਦੇ ਖਿਡਾਰੀ ਆ ਇਹ ਕਾਫੀ ਅੱਗੇ ਤੱਕ ਚਲੇ ਜਾਂਦੇ ਨੇ। ਜਦੋਂ ਇਹ ਅੱਗੇ ਤੱਕ ਜਾਂਦੇ ਨੇ ਤੇ ਉਹਦੇ ਨਾਲ ਫਿਰ ਇਹ ਚਰਚਾ ਚੱਲਦੀ ਹੈ ਵੀ ਦੂਸਰੇ ਜਿਹੜੇ ਆ ਉਹ ਪਛੜ ਜਾਣੇ ਆ ਤੇ ਉਹਨਾਂ ਦੇ ਉੱਤੇ ਅਸੀਂ ਫਿਰ ਪੈਸਾ ਕਿਉਂ ਫੂਕ ਰਹੇ ਹਾਂ। ਉਹ ਹੁਣ ਜੋ ਵੀ ਆ ਇਹਨਾਂ ਨੇ ਬੱਚਿਆਂ ਨੇ ਚੰਗੀ ਕਾਲਬਜਾਰੀ ਵੇਖੀ ਵਿਖਾਈ ਆ, ਇਹਦਾ ਸਾਰੇ ਦੇਸ਼ ਦੇ ਉੱਤੇ ਕਾਫੀ ਚੰਗਾ ਹੁਲਾਰਾ ਮਿਲ ਰਿਹਾ
1: ਜੀ। ਪੰਨੂ ਸਾਹਿਬ, ਕਾਗਰੂ ਚ ਜਨਤਾ ਪਾਰਟੀ ਨੇ ਜਿਹੜੇ ਮੁਜ਼ਾਹਰੇ ਕੀਤੇ ਨੇ ਉਹਨਾਂ ਦੇ ਵੀ ਚਰਚੇ ਨੇ ਜੀ। ਚੀਫ ਇਲੈਕਸ਼ਨ ਕਮਿਸ਼ਨ ਗਿਆਨੇਸ਼ ਕੁਮਾਰ ਦਾ ਅਸਤੀਫਾ ਮੰਗ ਰਹੇ ਨੇ, ਕਿਵੇਂ ਦੀ ਸਥਿਤੀ ਹੈ, ਕਿਵੇਂ ਦੇ ਹਾਲਾਤ ਨੇ ਜੀ?
0: ਕੱਲ ਕਾਫੀ ਵੱਡੇ ਮੁਜ਼ਾਹਰੇ ਹੋਏ ਨੇ ਔਰ ਉਹਨਾਂ ਰੋਕਣ ਵਾਸਤੇ ਉੱਥੇ ਜਿਹੜਾ ਟਾਈਮ ਅੱਡ ਅੱਡ ਥਾਵੇਂ ਦੇ ਉੱਤੇ ਉਹਨਾਂ ਨੂੰ ਮੁਜ਼ਾਹਰੇ ਤੱਕ ਪਹੁੰਚਣ ਲਈ ਲੱਗਾ, ਇਸ ਕਰਕੇ ਕਿ ਮੈਟਰੋ ਵੀ ਤੇ ਬਾਕੀ ਰਾਹ ਸਾਰੇ ਕਿਸੇ ਥਾਂ ਤੇ 5 ਸਟੇਸ਼ਨ, ਕਿਸੇ ਥਾਂ ਤੇ ਇਹਦੇ ਤੋਂ ਇਲਾਵਾ 20 ਸਟੇਸ਼ਨ ਤੱਕ ਵੀ ਬੰਦ ਕੀਤੇ ਗਏ ਕਿਸੇ ਸ਼ਹਿਰ ਅੱਡ ਅੱਡ ਸਮੇਂ ਦੇ ਉੱਤੇ ਤਾਂ ਕਿ ਪਹੁੰਚ ਨਾ ਸਕਣ, ਰੋਕਾਂ ਵੀ ਲਾਈਆਂ ਗਈਆਂ। ਇਹਦੇ ਬਾਵਜੂਦ ਉਹ ਲੋਕ ਪਹੁੰਚੇ ਆ, ਦਿੱਲੀ ਵਿੱਚ ਵੀ ਮੁਜ਼ਾਹਰਾ ਕਾਫੀ ਵੱਡਾ ਹੋਇਆ ਤੇ ਇੱਥੇ ਮੁੰਬਈ ਚ ਵੀ ਕਾਫੀ ਵੱਡਾ ਹੋਇਆ। ਉਹਨਾਂ ਲੋਕਾਂ ਨੇ ਮੁਜ਼ਾਹਰੇ ਕਰਕੇ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ਵਰ ਕੁਮਾਰ ਦਾ ਅਸਤੀਫਾ ਮੰਗਿਆ। ਉਸ ਅਸਤੀਫੇ ਚ ਸਾਰੇ ਪਾਸਿਆਂ ਤੋਂ ਪ੍ਰੈਸ਼ਰ ਵੱਧ ਰਿਹਾ, ਇਸ ਪ੍ਰੈਸ਼ਰ ਦਾ ਹੀ ਅਸਰ ਹੈ ਕਿ ਉਹਨਾਂ ਨੇ ਇੱਥੋਂ ਤੱਕ ਕਰ ਦਿੱਤਾ ਕਿ ਜਿਹੜੇ SIR ਹੁੰਦੀ ਪਈ ਸੀ ਇੱਕ ਸਪੈਸ਼ਲ ਇਹਨਾਂ ਨੇ ਐਫੀਡੇਵਿਟ ਆਖਿਆ ਸੀ ਲਾਓ, ਜਿਨ੍ਹਾਂ ਦੇ ਨਾਂ ਰਹਿ ਗਏ ਦੁਬਾਰਾ ਆਪਣੀ ਵੋਟ ਬਣਾਉਣ ਵਾਸਤੇ, ਹੁਣ ਉਸ ਪ੍ਰੈਸ਼ਰ ਥੱਲੇ ਇਹਨਾਂ ਨੇ ਕਹਿ ਦਿੱਤਾ ਕਿ ਜਿਨ੍ਹਾਂ ਦੀ 2003 ਦੀ ਵੋਟ ਨਹੀਂ ਲੱਭਦੀ ਅਸੀਂ ਉਹਨਾਂ ਤੋਂ ਸਪੈਸ਼ਲ ਐਫੀਡੇਵਿਟ ਨਹੀਂ ਮੰਗਾਂਗੇ। ਉਹ ਆਖਣਾ ਇਹਦਾ ਮਤਲਬ ਕਿ ਪਿੱਛੇ ਹਟੇ ਸਰਕਾਰ ਵਾਲੇ ਪਾਸੋਂ, ਚੋਣ ਪੁਲਿਸ ਵਾਲੇ ਪਾਸੋਂ। ਇਹਦੇ ਦੌਰਾਨ ਮੁੱਖ ਚੋਣ ਕਮਿਸ਼ਨ ਤੇ ਆਪਣੇ ਖਿਲਾਫ਼ ਕਈ ਪਟੀਸ਼ਨਾਂ ਨੇ, ਉਹਦੀ ਧੀ ਦਿੱਲੀ ਲੱਗ ਗਈ, UP ਦਾ ਸ਼ਹਿਰ ਹੈ ਨੋਇਡਾ, ਉੱਥੋਂ ਦੀ ਡਿਸਟ੍ਰਿਕਟ ਮੈਜਿਸਟ੍ਰੇਟ ਸੀ, ਉਹਦੇ ਖਿਲਾਫ਼ 1,00,000 ਰੁਪਏ ਦਾ ਜੁਰਮਾਨਾ ਜਿੱਦਾਂ ਦਾ ਕੇਸ ਉਹਨੇ ਕੀਤਾ ਸੀ, ਹਾਈਕੋਰਟ ਵੀ ਉਹਨੂੰ ਪੈ ਗਈ, ਹੁਣ ਉਹ ਸੁਪਰੀਮ ਕੋਰਟ ਜਾ ਕੇ ਅਰਜ਼ੀਆਂ ਦਿੰਦੀ ਫਿਰਦੀ ਹੈ। ਸਭ ਤੋਂ ਵੱਡੀ ਗੱਲ ਇਹ ਕਿ ਕੇਰਲਾ ਦੀ ਸਰਕਾਰ ਨੇ 24 ਸਾਲ ਪਹਿਲਾਂ ਇਸ ਤੇ ਇੱਕ ਵਿਜੀਲੈਂਸ ਦਾ ਕੇਸ ਬਣਿਆ ਸੀ, ਉਹ ਕੇਸ ਉਦੋਂ ਠੱਪ ਕਰਤਾ ਕਿਉਂਕਿ ਸਰਕਾਰ ਤੇ ਲਾਉਂਦੀ ਪਾਰਟੀ ਦੇ ਨੇੜੇ ਗਿਣਿਆ ਜਾਂਦਾ ਸੀ। ਹੁਣ ਜਿਹੜੀ ਉੱਥੇ ਕਾਂਗਰਸ ਦੀ ਸਰਕਾਰ ਹੈ ਉਹਨਾਂ ਨੇ 24 ਸਾਲ ਪੁਰਾਣੀ ਇਹਦੀ ਉਹ ਵਿਜੀਲੈਂਸ ਦੀ ਫਾਈਲ ਵੀ ਕਰਪਸ਼ਨ ਦੀ ਕੱਢ ਲਈ ਹੈ ਤੇ ਜੇ ਉਹਦੇ ਉੱਤੇ ਵੀ ਕਾਰਵਾਈ ਹੁੰਦੀ। ਰਾਹੁਲ ਗਾਂਧੀ ਕਿਉਂਕਿ ਉਸ ਸਟੇਟ ਤੋਂ ਕੇਰਲਾ ਚੋਂ MP ਬਣਦਾ ਔਰ ਉਹਨੇ ਉੱਥੋਂ ਦੀ ਕਾਂਗਰਸ ਦੀ ਸਰਕਾਰ ਨੂੰ ਕਹਿ ਕੇ ਚੁਕਵਾਤੀ ਹੈ, ਇਹਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ
1: ਜੀ। ਪੰਸਬ ਗੱਲ ਕਰਨਾਟਕ ਦੀ ਕਰਦੇ ਹਾਂ, ਜਿੱਥੇ 8 BJP ਲੀਡਰਸ ਤੇ ਪਰਚਾ ਦਰਜ ਹੋ ਗਿਆ ਜਿਨ੍ਹਾਂ ਨੇ ਕੁਝ ਮੁਸਲਮਾਨਾਂ ਦੀਆਂ ਵੋਟਾਂ ਕਟਾਉਣ ਦੀ ਕੋਸ਼ਿਸ਼ ਕੀਤੀ ਕੋਈ ਨਾ ਕੋਈ ਆਨਾ ਬਾਨਾ ਲਾ ਕੇ, ਕੀ ਤਫਸੀਲ ਹੈ ਜੀ ਸਾਰੀ?
0: ਦੇਖੋ ਅੱਗੇ ਇੱਥੇ ਪੰਜਾਬ ਵਿੱਚ ਵੀ ਹੋ ਜਾਂਦਾ, ਕੋਈ ਬੰਦਾ ਇਹੋ ਜਿਹਾ ਜਿਹਦੇ ਨਾਲ ਕਿੜਕਿੜ ਨਹੀਂ ਹੋਵੇ ਤੇ ਇਲੈਕਸ਼ਨ ਸ਼ੁਰੂ ਹੋਣ ਤੋਂ ਬਾਅਦ ਆਖਰੀ ਹਫ਼ਤੇ ਵੀ ਜਾ ਕੇ ਕੋਈ ਅਰਜ਼ੀ ਦੇ ਆਉਂਦਾ ਸੀ ਕਿ ਤੇ ਜਾਂ ਮਰ ਗਿਆ ਜਾਂ ਇੱਥੇ ਰਹਿੰਦਾ ਨੀ, ਵਿਦੇਸ਼ ਚਲਾ ਗਿਆ ਤੇ ਉਹਦੀ ਵੋਟ ਕੱਟੀ ਜਾਂਦੀ। ਉਹ ਇਹ ਕੰਮ ਬਿਹਾਰ ਵਿੱਚ ਵੀ ਹੋਇਆ, ਬੰਗਾਲ ਵਿੱਚ ਵੀ ਹੋਇਆ, ਦੱਸਦੇ ਕਿ ਕੁਛ ਲੋਕਾਂ ਨੇ ਝੂਠੀਆਂ ਸ਼ਿਕਾਇਤਾਂ ਦੇ ਕੇ ਤੇ ਦੂਸਰੇ ਲੋਕਾਂ ਦੀਆਂ ਵੋਟਾਂ ਕਟਾ ਤੀਆਂ ਜਾਂ ਝਗੜੇ ਵਾਲੇ ਕੇਸ ਬਣਾ ਤੇ ਤੇ ਵੋਟ ਨਹੀਂ ਪਾ ਸਕੇ, ਇਲੈਕਸ਼ਨ ਕੁਛ ਉਹਨਾਂ ਨੇ ਰੋਕ ਦਿੱਤਾ ਕਿ ਵੋਟ ਨਹੀਂ ਪਾਉਣੀ। ਹੁਣ ਇਹ ਕਰਨਾਟਕ ਵਿੱਚ ਵੀ ਹੋਇਆ, ਕਰਨਾਟਕ ਵਿੱਚ ਸਰਕਾਰ ਹੈ ਕਾਂਗਰਸ ਦੀ,

0: ਉਹਨਾਂ ਨੇ ਉਹ ਕੇਸ ਫੜਦਾ ਜਿੱਥੇ ਬੀਜੇਪੀ ਦੇ ਲੀਡਰਾਂ ਨੇ ਜਾ ਕੇ ਤੇ ਮੁਸਲਮਾਨਾਂ ਦੀਆਂ ਵੋਟਾਂ ਕਟਾਉਣ ਵਾਸਤੇ ਯਤਨ ਕੀਤਾ। ਜਦੋਂ ਸਰਕਾਰ ਨੇ ਪੜਦੇ ਉਹਨਾਂ ਕਿਹਾ ਤੇ ਪਰਚਾ ਦਰਜ ਕਰੋ, ਪਰਚਾ ਸਿੱਧੇ ਤੌਰ ਤੇ ਸਰਕਾਰ ਕਰਾ ਨਹੀਂ ਸਕਦੀ, ਕੋਈ ਨਾ ਕੋਈ ਐਪਲੀਕੈਂਟ ਚਾਹੀਦਾ। ਐਪਲੀਕੈਂਟ ਉਹ ਚਾਹੀਦਾ ਜਿਹਨੂੰ ਪਤਾ ਹੋਵੇ ਕਿ ਮੇਰੀ ਵੋਟ ਕਟਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਹਨਾਂ ਲੋਕਾਂ ਦੀ ਵੋਟ ਕਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਤੇ ਪਤਾ ਨਹੀਂ, ਰਿਕਾਰਡ ਹੈ ਚੋਣ ਕਮਿਸ਼ਨ ਕੋਲ। ਚੋਣ ਕਮਿਸ਼ਨ ਉੱਪਰ ਦੀਆਂ ਹਦਾਇਤਾਂ ਦੇ ਮੁਤਾਬਕ ਕੇਸ ਦਰਜ ਕਰਾਉਣ ਨੂੰ ਤਿਆਰ ਨਹੀਂ ਸੀ। ਕੱਲ ਫਿਰ ਇੱਕ ਨਵੀਂ ਗੱਲ ਹੋਈ ਕਿ ਕਰਨਾਟਕਾ ਦਾ ਮੁੱਖ ਮੰਤਰੀ ਜਾ ਕੇ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਦੇ ਸਾਹਮਣੇ ਧਰਨੇ ਤੇ ਬੈਠ ਗਿਆ। ਉਹਨੇ ਆਖਿਆ ਤੁਸੀਂ ਪਰਚਾ ਕਿੱਦਾਂ ਨੀ ਦਰਜ ਕਰ, ਇੱਥੇ ਇੱਕ ਖਾਸ ਧਰਮ ਦੀਆਂ ਵੋਟਾਂ ਕਟਾ ਕੇ ਉਹਨਾਂ ਦੇ ਲੋਕਾਂ ਦੀਆਂ, ਤੇ ਤੁਸੀਂ ਕਰਨਾਟਕ ਦੇ ਵਿੱਚ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਤੁਸੀਂ ਕਿੱਦਾਂ ਕਰ ਸਕਦੇ। ਉਹਦੇ ਇਸ ਤਰ੍ਹਾਂ ਦਾ ਸਟੈਂਡ ਲੈਣ ਤੋਂ ਬਾਅਦ ਫਿਰ ਕੱਲ ਚੋਣ ਕਮਿਸ਼ਨ ਨੇ ਕੇਸ ਦਰਜ ਕਰਾਇਆ ਭਾਜਪਾ ਦੇ 8-9 ਲੀਡਰਾਂ ਤੇ। ਉਹਦੇ ਚ ਕਲੀਅਰ ਲਿਖਿਆ ਗਿਆ ਕਿ ਇਹਨਾਂ ਨੇ ਇੱਕ ਖਾਸ ਧਰਮ ਨਾਲ ਜੁੜੇ ਵੋਟਰਾਂ ਦੀਆਂ ਵੋਟਾਂ ਕਟਾਉਣ ਦਾ ਯਤਨ ਕੀਤਾ। ਇਹ ਗੱਲ ਅੱਗੇ ਕਦੇ ਨੀ ਵਾਪਰੀ, ਪਹਿਲੀ ਵਾਰ ਵਾਪਰੀ ਹੈ
1: ਜੀ। ਪਰ ਸਾਹਿਬ ਅਗਲੀ ਖਬਰ ਜਗਰਾਓ ਤੋਂ ਆ, ਜਿਹੜੀਆਂ ਲੋਕਾਂ ਦੀਆਂ ਗੱਡੀਆਂ ਫੜੀਆਂ ਜਾਂਦੀਆਂ ਉਹਨਾਂ ਚੋਂ ਕੁਝ ਗੱਡੀਆਂ ਮੁਨਸ਼ੀ ਅਤੇ ਪੁਲਿਸ ਵਾਲਿਆਂ ਨੇ ਰਲ ਕੇ ਬਾਹਰੋਂ ਬਾਹਰ ਵੇਚਤੀਆਂ, ਇਹਦੀ ਡਿਟੇਲ ਵੀ ਸਾਡੇ ਨਾਲ ਸਾਂਝੀ ਕਰਿਓ।
0: ਇਹ ਅੱਗੇ ਵੀ ਇੱਕ ਦੋ ਵਾਰ ਹੋਇਆ, ਪਿਛਲੇ ਸਾਲ ਬਠਿੰਡੇ ਚ ਇੱਕ ਥਾਂ ਦੇ ਉੱਤੇ ਲੁਟੇਰੇ ਲੁੱਟਾ ਖੋਹਾਂ ਕਰਦੇ ਭੱਜਣ ਤੋਂ ਬਾਅਦ ਘੇਰਾ ਪਾ ਕੇ ਪੁਲਿਸ ਨੇ ਤੇ ਪਿੰਡ ਵਾਲਿਆਂ ਨੇ ਫੜ ਲਏ। ਉਹਨਾਂ ਦੇ ਕੋਲ ਦੋ ਪਿਸਤੌਲ ਸੀ, ਵਿਦੇਸ਼ੀ ਪਿਸਤੌਲ ਬੜੀ ਵਧੀਆ ਕੁਆਲਿਟੀ ਦੇ। ਪੁੱਛਿਆ ਗਿਆ ਕਿੱਥੋਂ ਆਏ ਆ, ਤੇ ਉਹਨਾਂ ਨੇ ਬਠਿੰਡੇ ਜ਼ਿਲ੍ਹੇ ਦੇ ਇੱਕ ਥਾਣੇ ਦਾ ਨਾਂ ਲੈ ਦਿੱਤਾ ਕਿ ਉੱਥੋਂ ਦੇ ਮੁਨਸ਼ੀ ਨੇ ਸਾਨੂੰ ਦਿੱਤੇ। ਮੁਨਸ਼ੀ ਨੂੰ ਜਾ ਕੇ ਪੁੱਛਿਆ, ਉਹ ਚੁੱਪ ਵੱਟ ਗਿਆ। ਰਿਕਾਰਡ ਵਿੱਚ ਇਹ ਸੀ ਕਿ ਉਹ ਪਿਸਤੌਲ 2 NRIs ਦੇ ਸੀ ਜਿਹੜੇ ਵਿਦੇਸ਼ ਜਾਣ ਲੱਗਿਆ ਜਮ੍ਹਾਂ ਕਰਾ ਗਏ ਸੀ ਕਿ ਅਗਲੀ ਵਾਰੀ ਆ ਕੇ ਉੱਥੋਂ ਛੁਡਾ ਲਾਂਗੇ, ਸਾਡੇ ਪਿਸਤੌਲ ਇੱਥੇ ਸੇਫ ਕਸਟਡੀ ਚ ਪੈ ਰਹਿਣਗੇ। ਮੁਨਸ਼ੀ ਨੇ ਬਦਮਾਸ਼ਾਂ ਨਾਲ ਰਲ ਕੇ ਤੇ ਉਹਨਾਂ ਨੂੰ ਲੁੱਟਾਂ ਖੋਹਾਂ ਕਰਨ ਵਾਸਤੇ ਦੇ ਤੇ, ਕੀ ਪਤਾ ਕਦੋਂ ਦੇ ਕਰਦੇ ਸੀ। ਉਹ ਲੈ ਜਾਂਦੇ ਸੀ, ਜਦੋਂ ਵਾਪਸ ਆਉਂਦੇ ਸੀ ਤੇ ਮੁਨਸ਼ੀ ਮਾਲਖਾਨੇ ਚ ਰੱਖ ਦਿੰਦਾ ਸੀ, ਅਗਲੀ ਵਾਰੀ ਫਿਰ ਲੁੱਟਾਂ ਖੋਹਾਂ ਕਰਨ ਵਾਸਤੇ ਲੈ ਜਾਂਦੇ ਸੀ। ਆਪਣੇ ਕੋਲ ਇਸ ਕਰਕੇ ਨੀ ਸੀ ਰੱਖਦੇ ਕਿ ਫੜੇ ਨਾ ਜਾਂਦੇ ਹੋਈਏ। ਜਦੋਂ ਉੱਥੋਂ ਲੁੱਟ ਖੋਹ ਕਰਕੇ ਭੱਜਦੇ ਲੋਕਾਂ ਨੇ ਘੇਰ ਲਿਆ ਤੇ ਪੁਲਿਸ ਨੇ ਘੇਰ ਲਿਆ, ਫੜੇ ਗਏ ਤੇ ਉਹਨਾਂ ਤੋਂ ਹਥਿਆਰ ਵੀ ਫੜੇ ਗਏ, ਫਿਰ ਉਹ ਮੁਨਸ਼ੀ ਵੀ ਫੜਿਆ ਗਿਆ। ਮਗਰੋਂ ਪਤਾ ਲੱਗਾ ਕਿ ਮੁਨਸ਼ੀ ਕੱਲਾ ਨੀ, SHO ਦਾ ਵੀ ਉਹ ਚ ਰੋਲ ਸੀ। ਏਦਾਂ ਦੀਆਂ ਗੱਲਾਂ ਹੋਰ ਵੀ 2-3 ਥਾਵਾਂ ਤੇ ਹੋਈਆਂ। ਇਹ ਵੀ ਹੋਈਆਂ ਨੇ ਕਿ ਮਾਲਖਾਨੇ ਚ ਪਿਆ ਜਿਹੜਾ ਨਸ਼ੀਲਾ ਪਦਾਰਥ ਹੈ ਉਹ ਅਦਾਲਤ ਵਿੱਚ ਪੇਸ਼ ਨਹੀਂ ਕੀਤਾ, ਜਿਹੜੇ ਦੋਸ਼ੀ ਫੜੇ ਸੀ ਇਸ ਕਰਕੇ ਛੁੱਟ ਗਏ ਕਿ ਪੁਲਿਸ ਨੇ ਮਾਲ ਨਹੀਂ ਪੇਸ਼ ਕੀਤਾ, ਰਿਪੋਰਟ ਨਹੀਂ ਪੇਸ਼ ਕੀਤੀ। ਇਹ ਕਹਿਤਾ ਜੀ ਉਹ ਮਾਲ ਤਾਂ ਖਰਾਬ ਹੋ ਗਿਆ ਜੀ, ਉਹ ਤਾਂ ਚੂਹੇ ਖਾ ਗਏ ਜੀ, ਉਹ ਲੀਕ ਕਰ ਗਿਆ ਜੀ, ਪਰ ਬਾਹਰ ਸਿਰਫ ਵੇਚਦੇ ਸੀ, ਬਾਹਰ ਦਾ ਬਾਹਰ ਵੇਚ ਕੇ ਪੈਸੇ ਵੱਟ ਲੈਂਦੇ ਸੀ। ਆਹ ਜਿਹੜੀ ਗੱਲ ਆਈ ਹੈ ਕਿ ਗੱਡੀਆਂ ਵੇਚੀਆਂ ਜਾਣ, ਪੰਜਾਬ ਦੇ ਕਿਸੇ ਥਾਣੇ ਚਲ ਜਾਓ, 200-400-500 ਕਈ ਥਾਣਿਆਂ ਦੇ ਬਾਹਰ ਤਾਂ 5-5 ਹਜ਼ਾਰ ਗੱਡੀਆਂ ਵੀ ਨੇ, ਬੱਸਾਂ ਗੱਡੀਆਂ ਕਾਰਾਂ ਜੀਪਾਂ ਸਕੂਟਰ ਮੋਟਰਸਾਈਕਲ ਤਾਂ ਬਹੁਤ ਨੇ। ਕੁਝ ਐਕਸੀਡੈਂਟ ਕੇਸ ਹੈ, ਕੁਝ ਚੋਰੀ ਚਕਾਰੀ ਵਾਲੇ ਫੜੇ ਨੇ, ਕੁਝ ਬੰਦੇ ਲੁੱਟਾਂ ਖੋਹਾਂ ਕਰਦੇ ਫੜੇ ਗਏ ਤੇ ਉਹਨਾਂ ਦੇ ਜਿਹੜੇ ਮੋਟਰਸਾਈਕਲ ਸਕੂਟਰ ਜ਼ਬਤ ਕੀਤੇ ਗਏ ਜਾਂ ਕਾਰਾਂ ਉਹ ਵੀ ਨੇ। ਇਹ ਰਿਪੋਰਟਾਂ ਪਹਿਲਾਂ ਵੀ ਸੀ ਕਿ ਪੁਲਿਸ ਵਾਲੇ ਕੀ ਕਰਦੇ ਹਨ, ਜਿਹੜਾ ਚੰਗਾ ਮੋਟਰਸਾਈਕਲ ਹੋਵੇ, ਜੇ ਉਸੇ ਕਿਸਮ ਦੇ 2 ਮੋਟਰਸਾਈਕਲ ਇੱਕ ਪੁਰਾਣਾ ਵੀ ਹੈਗਾ, ਉਹ ਨਵਾਂ ਬਾਹਰ ਕਬਾੜੀਆਂ ਨੂੰ ਵੇਚਦੇ ਆ ਤੇ ਬਾਹਰ ਦਾ ਬਾਹਰ ਨਵੇਂ ਨੰਬਰ ਪਲੇਟ ਲਾ ਕੇ ਚਲਾ ਦਿੰਦੇ ਆ, ਤੇ ਜਿਹੜਾ ਉੱਥੇ ਥਾਣੇ ਚ ਪਿਆ ਉਹਦੀ ਪਲੇਟ ਲਾ ਛੱਡਦੇ ਆ। ਉਹ ਇੱਕੋ ਮੋਟਰਸਾਈਕਲ 2-3 ਕੇਸਾਂ ਚ ਜਾ ਕੇ ਅਦਾਲਤ ਵਿੱਚ ਭੁਗਤਾਉਂਦੇ, ਜਿੱਦਣ ਭੁਗਤਾਉਣਾ ਹੋਵੇ ਜਿਹੜਾ ਕੇਸ ਹੈ ਉਹਦੀ ਪਲੇਟ ਲਾ ਕੇ ਲਾਏ ਜਾਂਦੇ ਆ, ਦੂਜੀ ਪਲੇਟ ਲੁਕਾ ਕੇ ਰੱਖਦੇ ਆ। ਹੁਣ ਇੱਥੇ ਵੀ ਹੋਇਆ, ਪਤਾ ਲੱਗਾ ਕਿ ਇੱਕ ਕਬਾੜੀਏ ਤੇ ਰੇਡ ਹੋਇਆ, ਉੱਥੇ ਜਾ ਕੇ ਕੁਝ ਗੱਡੀਆਂ ਫੜੀਆਂ ਗਈਆਂ। ਉਹ ਗੱਡੀਆਂ ਅਸਲ ਚ ਅੱਡੋ ਅੱਡ ਕੇਸਾਂ ਦੇ ਵਿੱਚ ਕੇਸ ਪ੍ਰਾਪਰਟੀ ਹੋਣ ਕਰਕੇ ਥਾਣੇ ਚ ਪਈਆਂ ਸੀ, ਤੇ ਉੱਥੋਂ ਮੁਨਸ਼ੀ ASI ਹੋ ਗਈ ਰੈਂਕ ਦਾ, ਤੇ ਉਹਦੇ ਨਾਲ ਕੁਛ ਹੋਰ ਮੁਲਾਜ਼ਮ ਰਲ ਕੇ ਵੇਚਦੇ ਰਿਹਾ। ਉਹ ਜਿਹੜਾ ਮਾਲ ਵੇਚਿਆ ਸੀ ਇਹਨਾਂ ਨੇ ਉਹ ਫੜਿਆ ਜਾਣ ਤੋਂ ਬਾਅਦ ਹੁਣ ਉਹਨਾਂ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ
1: ਜੀ। ਪਰ ਸਾਹਿਬ ਅਗਲੀ ਖਬਰ ਸਾਬਕਾ DIG ਹਰਚਰਨ ਭੁੱਲਰ ਹੁਣ ਉਹਨਾਂ ਦੇ ਨਾਲ ਜੁੜੀ ਹੋਈ ਹੈ, ਉਹਨੂੰ ਪੇਸ਼ ਕਰਨ ਲੱਗਿਆਂ ਡਿਊਟੀ ਦੌਰਾਨ ਕਹਿੰਦੇ ਇਹੋ ਜਿਹਾ ASI ਇੱਕ ਲੱਗਾ ਸੀ ਜਿਹਨੂੰ

0: ਮੈਂ ਸੀਬੀਐਸਸੀ ਨੇ ਸੀਬੀਆਈ ਨੇ ਫੜਿਆ ਸੀ ਸੌਰੀ ਇਹਦੀ ਕੀ ਤਫਸੀਲ ਹੈ
1: ਮੇਰਾ ਕਹਾ ਤੁਸੀਂ ਸੀਬੀਐਸਸੀ ਦੇ ਪੇਪਰ ਦਿੱਤੇ ਹੋਣੇ ਜਾਂ
0: ਨਹੀਂ ਇੱਥੇ ਸੀਬੀਐਸਸੀ ਬੜੀ ਤੁਰੀ ਫਿਰਦੀ ਹੈ ਜੀ ਇਮੀਗ੍ਰੈਂਟਸ ਨੂੰ ਫੜਨ ਲਈ ਉਹ ਸਾਡੇ ਦਿਮਾਗ 'ਚ ਘੁੰਮਦੀ ਰਹਿੰਦੀ ਹੈ
1: ਤੁਹਾਡੇ ਉੱਥੇ ਸੀਬੀਐਸਸੀ ਹੋਣੇ ਸਾਨੂੰ ਪਤਾ ਨਹੀਂ ਹੁਣ ਹੋਇਆ ਕੀ ਹੈ ਇਹਨੂੰ ਡੀਆਈਜੀ ਭੁੱਲਰ ਪੰਜਾਬ ਪੁਲਿਸ ਦਾ ਡੀਆਈਜੀ ਸੀ ਇਹਦਾ ਬਾਪ ਪੰਜਾਬ ਪੁਲਿਸ ਦਾ ਡੀਜੀਪੀ ਰਹਿ ਚੁੱਕਾ ਸੀ ਇਹਨੂੰ ਸੀਬੀਆਈ ਨੇ ਫੜਿਆ ਸੀ ਪਿਛਲੇ ਹਫਤੇ ਅਦਾਲਤ ਵਿਚ ਪੇਸ਼ ਕੀਤਾ ਇਹੋ ਜਿਹੇ ਕੇਸਾਂ ਵਾਸਤੇ ਸੀਬੀਆਈ ਦੀ ਸਪੈਸ਼ਲ ਕੋਰਟ ਹੁੰਦੀ ਹੈ ਉਹਨੂੰ ਸੀਬੀਆਈ ਅਦਾਲਤ ਕਹਿੰਦੇ ਜਦੋਂ ਕੋਈ ਮੁਲਜ਼ਮ ਪੇਸ਼ ਕਰਨਾ ਹੋਵੇ ਛੋਟਾ ਮੁਲਜ਼ਮ ਹੋਵੇ ਵੱਡਾ ਹੋਵੇ ਉਹਦੇ ਨਾਲ ਸਪੈਸ਼ਲ ਪੁਲਿਸ ਫੋਰਸ ਜਾਂਦੀ ਹੈ ਛੋਟੇ ਮੁਲਜ਼ਮ ਹੋਣ ਤੇ 2-3 ਸਿਪਾਹੀ ਜਾਂਦੇ ਵੱਡੇ ਹੋਣ ਤੇ 10-12 ਤੇ ਜੇ ਕੋਈ ਬਹੁਤ ਖਾਸ ਹੋਵੇ ਉਹਦੇ ਨਾਲ 20-25 ਬੰਦੇ ਵੀ ਲਾਉਣੇ ਪੈਂਦੇ ਡੀਆਈਜੀ ਭੁੱਲਰ ਨੂੰ ਜਦੋਂ ਲਿਆਂਦਾ ਗਿਆ ਪੇਸ਼ ਕਰਨ ਵਾਸਤੇ ਉਹਦੇ ਨਾਲ ਚੰਡੀਗੜ੍ਹ ਪੁਲਿਸ ਨੇ ਜਿਹੜੀ ਟੀਮ ਲਾਈ ਏਐਸਆਈ ਤੇ ਉਹਦੇ ਨਾਲ 3-4 ਜਣੇ ਹੋਰ ਉਹਨਾਂ ਦੇ ਵਿੱਚੋਂ ਜਿਹੜਾ ਏਐਸਆਈ ਸੀ ਉਹ ਸੀਬੀਆਈ ਕੋਰਟ ਵਿੱਚ ਭੁੱਲਰ ਨੂੰ ਪੇਸ਼ ਕਰਨ ਗਿਆ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਇਹ ਜਿਹੜਾ ਏਐਸਆਈ ਜਿਹੜਾ ਠਾਣੇਦਾਰ ਹੈ ਇਹ ਤੇ ਆਪ ਚੰਡੀਗੜ੍ਹ ਦੇ 43 ਸੈਕਟਰ ਦੇ ਥਾਣੇ ਦੀ ਚੌਂਕੀ ਚ ਲੱਗਾ ਹੁੰਦਾ ਸੀ ਤੇ ਪਿਛਲੇ ਸਾਲ ਰਿਸ਼ਵਤ ਲੈਂਦਾ ਫੜਿਆ ਗਿਆ ਸੀ ਉਸ ਕੇਸ ਵਿੱਚ ਇਹ ਆਪ ਜ਼ਮਾਨਤ ਤੇ ਹੈ ਜਿਹੜਾ ਬੰਦਾ ਸੀਬੀਆਈ ਦੀ ਅਦਾਲਤ ਵਿੱਚੋਂ ਆਪ ਜ਼ਮਾਨਤ ਤੇ ਹੈ ਉਹ ਸੀਬੀਆਈ ਦੀ ਅਦਾਲਤ ਵਿੱਚ ਕਿਸੇ ਮੁਲਜ਼ਮ ਨੂੰ ਕਿਸੇ ਦੋਸ਼ੀ ਨੂੰ ਪੇਸ਼ ਕਰਨ ਕਿੱਦਾਂ ਆ ਸਕਦਾ ਉਹ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਅਦਾਲਤ ਨੇ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਨੂੰ ਆਖਿਆ ਕਿ ਤੁਸੀਂ ਅਗਲੀ ਤਰੀਕ ਤੋਂ ਪਹਿਲਾਂ ਰਿਪੋਰਟ ਪੇਸ਼ ਕਰੋ ਕਿ ਇਸ ਬੰਦੇ ਨੂੰ ਸੀਬੀਆਈ ਕੋਰਟ ਵਿੱਚ ਮੁਲਜ਼ਮ ਪੇਸ਼ ਕਰਨ ਦੀ ਡਿਊਟੀ ਤੇ ਕਿਹਨੇ ਭੇਜਿਆ ਤੇ ਇਹ ਕਿਉਂ ਨਾ ਵੇਖਿਆ ਇਹ ਤਾਂ ਸੀਬੀਆਈ ਦੀ ਲਿਸਟ ਖੁਦ ਦੋਸ਼ੀਆਂ ਚ ਰਿਸ਼ਵਤ ਲੈਣ ਦਾ ਦੋਸ਼ੀ ਹੈ ਜ਼ਮਾਨਤ ਤੇ ਇਹ ਮਾਮਲਾ ਕਾਫੀ ਗੰਭੀਰ ਹੈ ਜੇ ਤਾਂ ਕਿਸੇ ਨੇ ਸ਼ਰਾਰਤ ਨਾਲ ਭੇਜਿਆ ਵੀ ਅੰਦਰ ਖਾਤੇ ਉੱਥੇ ਭੁੱਲਣ ਦੀ ਕੋਈ ਮਦਦ ਕਰੂਗਾ ਜਾਂ ਕੋਈ ਹੋਤਾ ਵੀ ਕਰੂ ਉਹ ਵੀ ਫਸੂਗਾ ਜੇ ਰੂਟੀਨ ਵਿੱਚ ਹੀ ਆ ਕਿ ਏਐਸਆਈ ਭੇਜਣਾ ਤੇ ਭੇਜ ਦਿਓ ਤੇ ਉਹ ਵੀ ਚੁੱਪ ਕਰਕੇ ਤੁਰਿਆ ਤਾਂ ਵੀ ਇਹ ਲਾਪਰਵਾਹੀ ਗਿਣੀ ਜਾਊਗੀ ਜਿਹਨੇ ਵੀ ਉਹਦੀ ਡਿਊਟੀ ਲਾਈ ਹੈ ਕੇਸ ਉੱਤੇ ਬਣ ਜਾਣਾ
0: ਜੀ ਪੁਲਿਸ ਅੱਜ ਦੇ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ ਜੀ ਸ਼ੁਕਰੀਆ
1: ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ
2: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ